ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੇਸ਼ ਅਲਕ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਪਿਸਵਾਨੀ 101 FM, ਤੇ ਜਿਹੜਾ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ, ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੇ ਸਾਲ 4 ਦਿਨਾਂ ਤੱਕ ਚੱਲੀ ਜੰਗ ਨੂੰ ਹਾਲੇ ਕੋਈ ਨਹੀਂ ਭੁੱਲਿਆ। ਇਸੇ ਦੌਰਾਨ ਦੁਨੀਆਂ ਭਰ ਵਿਚ ਹਥਿਆਰਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਤਾਜ਼ਾ ਰਿਪੋਰਟ ਮੁਤਾਬਕ ਭਾਰਤ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਦਾ ਇਕ ਵੱਡਾ ਬਦਲਾਅ ਕੀਤਾ ਹੈ। ਇਸ ਵਿਚ ਭਾਰਤ ਨੇ ਪਹਿਲੀ ਵਾਰ ਘੱਟੋ ਘੱਟ 12 ਪ੍ਰਮਾਣੂ ਹਥਿਆਰਾਂ ਨੂੰ ਆਪਰੇਸ਼ਨਲ ਤੌਰ ਤੇ ਤੈਨਾਤ ਕੀਤਾ ਹੈ। ਅਜਿਹਾ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਇਸ ਤੋਂ ਪਹਿਲਾਂ ਪ੍ਰਮਾਣੂ ਹਥਿਆਰਾਂ ਤੇ ਇਸ ਨੂੰ ਲਿਜਾਣ ਵਾਲੇ ਲਾਂਚਰਾਂ ਨੂੰ ਵੱਖ ਵੱਖ ਸਟੋਰੇਜ ਵਿਚ ਰੱਖਿਆ ਜਾਂਦਾ ਸੀ। ਰਿਪੋਰਟਾਂ ਅਨੁਸਾਰ ਜਨਵਰੀ 2026 ਤੱਕ ਭਾਰਤ ਦੇ ਕੁੱਲ ਪ੍ਰਮਾਣੂ ਹਥਿਆਰਾਂ ਦੀ ਗਿਣਤੀ 190 ਤੱਕ ਪਹੁੰਚ ਗਈ ਹੈ। ਪਿਛਲੀਆਂ ਰਿਪੋਰਟਾਂ ਵਿਚ ਭਾਰਤ ਦੇ ਜਿਨ੍ਹਾਂ ਹਥਿਆਰਾਂ ਨੂੰ ਸਿਰਫ ਸਟਾਕ ਪਾਇਲਡ ਸ਼੍ਰੇਣੀ ਵਿਚ ਰੱਖਿਆ ਜਾਂਦਾ ਸੀ, ਪਰ ਹੁਣ 12 ਹਥਿਆਰਾਂ ਨੂੰ ਸਿੱਧਾ ਡਿਲੀਵਰੀ ਸਿਸਟਮ ਨਾਲ ਜੋੜ ਕੇ ਤਿਆਰ ਹਾਲਤ ਵਿਚ ਰੱਖਿਆ ਗਿਆ ਹੈ। ਉਦੇ ਸੋਮਵਾਰ ਨੂੰ ਇਜ਼ਰਾਈਲ ਅਤੇ ਈਰਾਨ ਵਿਚਾਲੇ ਹੋਏ ਤਾਜ਼ਾ ਹਮਲਿਆਂ ਮਗਰੋਂ ਇਲਾਕੇ ਵਿਚ ਦਹਿਸ਼ਤ ਜਦੋਂ ਦੁਬਾਰਾ ਜੰਗ ਵੱਲ ਵਧਣੇ ਸ਼ੁਰੂ ਹੋਏ ਤਾਂ ਹਾਲਾਤ ਤਾਂ ਦੋਵਾਂ ਦੇਸ਼ਾਂ ਨੇ ਹਮਲੇ ਰੋਕਣ ਦਾ ਐਲਾਨ ਕਰ ਦਿੱਤਾ। ਹਮਲਿਆਂ ਤੋਂ ਅਗਲੇ ਦਿਨ ਭਾਵ ਮੰਗਲਵਾਰ ਨੂੰ ਈਰਾਨੀ ਮੀਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਇਜ਼ਰਾਈਲੀ ਹਮਲਿਆਂ ਵਿਚ ਈਰਾਨੀ ਫੌਜ ਦੇ ਘੱਟੋ ਘੱਟ 2 ਜਵਾਨ ਮਾਰੇ ਗਏ ਹਨ, ਜਦਕਿ ਕਈ ਹੋਰ ਜ਼ਖਮੀ ਹੋ ਗਏ ਹਨ। ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਬਹਿਮਨ ਹੁਸੈਨੀ ਅਤੇ ਅਲੀ ਰਜ਼ਾ ਅਬੀਰੀ ਵਜੋਂ ਹੋਈ ਹੈ, ਪਰ ਉਨ੍ਹਾਂ ਦੇ ਅਹੁਦਿਆਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦਸਿਆ ਜਾ ਰਿਹਾ ਕਿ ਮ੍ਰਿਤਕਾਂ ਦੀਆਂ ਦੇਹਾਂ ਤਹਿਰਾਨ ਤੋਂ ਬਾਹਰ ਕਿਸੇ ਹੋਰ ਸ਼ਹਿਰ ਵਿਚ ਦਫਨਾਈਆਂ ਜਾਣਗੀਆਂ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਜਵਾਨ ਦੇਸ਼ ਦੀ ਰਾਜਧਾਨੀ ਦੇ ਨੇੜੇ ਹੀ ਤੈਨਾਤ ਕੀਤੇ ਗਏ ਸਨ। ਉਧਰ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਅਤੇ ਇਸਰਾਇਲ ਦੋਵੇਂ ਇਕ ਦੂਜੇ ਤੇ ਹਮਲਾ ਨਾ ਕਰਨ ਲਈ ਸਹਿਮਤ ਹੋਏ ਹਨ ਅਤੇ ਅਗਲੇ 2-3 ਦਿਨਾਂ ਵਿਚ ਈਰਾਨ ਨਾਲ ਸਮਝੌਤਾ ਹੋਣ ਦੀ ਸੰਭਾਵਨਾ ਹੈ। ਉਨਾਂ ਇਹ ਵੀ ਕਿਹਾ ਹੈ ਕਿ ਸਮਝੌਤੇ ਤੇ ਦਸਤਖਤ ਕਰਨ ਤੋਂ ਤੁਰੰਤ ਬਾਅਦ ਹੁਰਮੁਜ਼ ਸਟ੍ਰੇਟ ਖੋਲ ਦਿੱਤਾ ਜਾਵੇਗਾ। ਟਰੰਪ ਨੇ ਪੱਤਰਕਾਰਾਂ ਨੂੰ ਦਸਿਆ ਹੈ ਕਿ ਅਸੀਂ ਇਕ ਬਹੁਤ ਵਧੀਆ ਸਮਝੌਤੇ ਦੇ ਆਖਰੀ ਪੜਾਅ ਵਿਚ ਹਾਂ, ਤਾਂ ਜੋ ਕਿਸੇ ਵੀ ਰੂਪ ਵਿਚ ਪ੍ਰਮਾਣੂ ਹਥਿਆਰਾਂ ਦੀ ਆਗਿਆ ਨਹੀਂ ਦੇਵੇਗਾ। ਸਮਝੌਤੇ ਤੇ ਦਸਤਖਤ

ਕਰਨ ਤੋਂ ਤੁਰੰਤ ਬਾਅਦ ਹਾਰਮੋਨ ਸਟ੍ਰੇਟ ਖੋਲ ਦਿੱਤਾ ਜਾਵੇਗਾ। ਇਹ 2 ਜਾਂ 3 ਦਿਨਾਂ ਵਿੱਚ ਹੋ ਸਕਦਾ ਹੈ। ਉਧਰ ਬ੍ਰਿਟੇਨ ਵਿਚ ਰਹਿ ਰਹੇ ਖਾਲਿਸਤਾਨੀ ਸਿੱਖ ਕੱਟੜਪੰਥੀ ਸ਼ਮਸ਼ੇਰ ਸਿੰਘ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ। ਸ਼ਮਸ਼ੇਰ ਨੇ ਖੁਲਾਸਿਆਂ ਨੇ ਭਾਰਤ ਸਮੇਤ ਕੌਮਾਂਤਰੀ ਪੱਧਰ ਤੇ ਹਲਚਲ ਮਚਾ ਦਿੱਤੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਕ ਵੀਡੀਓ ਵਿਚ ਸ਼ਮਸ਼ੇਰ ਸਿੰਘ ਨੇ ਭਾਰਤ ਵਿਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਜਨਤਕ ਤੌਰ ਤੇ ਇਕਬਾਲ ਕੀਤਾ ਹੈ। ਵਾਇਰਲ ਵੀਡੀਓ ਵਿਚ ਸ਼ਮਸ਼ੇਰ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਉਹ ਵੱਖ ਵੱਖ ਰੈਂਕਾਂ ਦੇ ਲਗਭਗ 2700 ਪੁਲਿਸ ਅਧਿਕਾਰੀਆਂ ਦੀਆਂ ਮਿਤਕੇ ਕੀਤੀਆਂ ਗਈਆਂ ਹੱਤਿਆਵਾਂ ਵਿਚ ਸ਼ਾਮਲ ਰਿਹਾ ਹੈ। ਇੰਨੀ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਦੀ ਮੌਤ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੀ ਚਿੰਤਾ ਵੱਧ ਗਈ ਹੈ। ਇਸ ਕੱਟੜਪੰਥੀ ਨੇ ਸਿਰਫ ਪੁਲਿਸ ਮੁਲਾਜ਼ਮਾਂ ਦੀ ਨਹੀਂ ਸਗੋਂ ਭਾਰਤ ਦੀਆਂ ਉੱਚ ਸ਼ਖਸੀਅਤਾਂ ਤੇ ਹੋਏ ਹਮਲਿਆਂ ਵਿਚ ਵੀ ਆਪਣੀ ਸ਼ਮੂਲੀਅਤ ਦੀ ਗੱਲ ਸਵੀਕਾਰ ਕੀਤੀ ਹੈ। ਉਸ ਦਾ ਦਾਅਵਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ, ਮੁੱਖ ਮੰਤਰੀਆਂ ਅਤੇ ਫੌਜ ਦੇ ਉੱਚ ਜਨਰਲਾਂ ਦੀ ਹੱਤਿਆ ਦੀਆਂ ਸਾਜਿਸ਼ਾਂ ਜਾਂ ਵਾਰਦਾਤਾਂ ਵਿਚ ਸ਼ਾਮਲ ਰਿਹਾ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਉਹ ਕਿਹੜੇ ਸਮੇਂ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਿਹਾ ਹੈ। ਇਸ ਖੁਲਾਸੇ ਤੋਂ ਬਾਅਦ ਬ੍ਰਿਟੇਨ ਸਰਕਾਰ ਵੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਸਰਕਾਰ ਤੋਂ ਪੁੱਛਿਆ ਜਾ ਰਿਹਾ ਕਿ ਅਜਿਹੇ ਗੰਭੀਰ ਅਪਰਾਧਿਕ ਪਿਛੋਕੜ ਵਾਲੇ ਅਤੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਲੋਕ ਯੂਕੇ ਵਿਚ ਬਿਲਕੁਲ ਆਜ਼ਾਦ ਅਤੇ ਖੁੱਲ੍ਹੇਆਮ ਕਿਵੇਂ ਘੁੰਮ ਰਹੇ ਹਨ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਪਹਿਲਾਂ ਵੀ ਕਈ ਵਾਰ ਬ੍ਰਿਟੇਨ ਨੂੰ ਆਪਣੀ ਧਰਤੀ ਤੇ ਪਲ ਰਹੇ ਭਾਰਤ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ। ਉਧਰ ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਪ੍ਰਦਰਸ਼ਨਕਾਰੀਆਂ ਤੇ ਕੀਤੇ ਜਾ ਰਹੇ ਜ਼ੁਲਮਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਪਾਕਿਸਤਾਨ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਉਥੋਂ ਦੀ ਪੁਲਿਸ ਦੀ ਬੇਰਹਿਮੀ ਅਤੇ ਆਪਣੀਆਂ ਨਾਕਾਮੀਆਂ ਤੋਂ ਦੁਨੀਆਂ ਦਾ ਧਿਆਨ ਭਟਕਾਉਣ ਲਈ ਜਾਅਲੀ ਖ਼ਬਰਾਂ ਅਤੇ ਵੀਡੀਓਜ਼ ਦਾ ਸਹਾਰਾ ਲੈ ਰਿਹਾ ਹੈ। ਇਕ ਪ੍ਰੈਸ ਕਾਨਫਰੰਸ ਵਿਚ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਕਿਹਾ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਪਾਕਿਸਤਾਨ ਵੱਲੋਂ ਲਗਾਤਾਰ ਝੂਠੀਆਂ ਖ਼ਬਰਾਂ ਅਤੇ ਵੀਡੀਓਜ਼ ਫੈਲਾਈਆਂ ਜਾ ਰਹੀਆਂ ਨੇ। ਇਹ ਪਾਕਿਸਤਾਨ ਦੀ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਅਤੇ ਮਨੁੱਖੀ ਅਧਿਕਾਰਾਂ ਦੇ ਕਾਣ ਤੋਂ ਧਿਆਨ ਹਟਾਉਣ ਦੀ ਇਕ ਨਾਕਾਮ ਕੋਸ਼ਿਸ਼ ਹੈ। ਪੀਓਕੇ ਵਿਚ ਪੁਲਿਸ ਦੀ ਬੇਰਹਿਮੀ ਨਾਲ ਕਈ ਲੋਕ ਮਾਰੇ ਗਏ ਹਨ ਅਤੇ ਕਈ ਜ਼ਖਮੀ ਹੋਏ ਹਨ। ਅਸੀਂ ਉਮੀਦ ਕਰਦੇ ਹਾਂ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਉਸ ਦੇ ਇਨ੍ਹਾਂ ਗਲਤ ਕਾਰਨਾਮਿਆਂ ਲਈ ਜਵਾਬਦੇਹ ਠਹਿਰਾਏਗਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਖਿਲਾਫ਼ ਸ਼ੁਰੂ ਹੋਇਆ ਪ੍ਰਦਰਸ਼ਨ ਹੁਣ ਸਿਰਫ ਰਾਵਲਾਕੋਟ ਤੱਕ ਸੀਮਿਤ ਨਹੀਂ ਹੈ, ਸਗੋਂ ਮੁਜ਼ਫਰਾਬਾਦ, ਮੀਰਪੁਰ, ਟਾਟਾ ਪਾਣੀ ਅਤੇ ਪਲੰਦਰੀ ਵਰਗੇ ਸ਼ਹਿਰਾਂ ਵਿਚ ਵੀ ਪ੍ਰਦਰਸ਼ਨਾਂ ਕਾਰਨ ਲਾਕਡਾਊਨ ਵਰਗੇ ਹਾਲਾਤ ਪੈਦਾ ਹੋ ਗਏ ਹਨ। ਪਲੰਦਰੀ ਵਿਚ ਸਥਾਨਕ ਕਾਰਕੁਨਾਂ ਨੇ ਮੇਨ ਰਸਤਿਆਂ ਨੂੰ ਜਾਮ ਕਰ ਦਿੱਤੈ, ਜਿਸ ਮਗਰੋਂ ਲੋਕਾਂ ਨੂੰ ਆਉਣ ਜਾਣ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਂ ਹੁਣ ਤੱਕ ਦੇ ਅਹਿਮ ਖ਼ਬਰਾਂ ਵਿਚ ਬਸ ਇਨ੍ਹਾਂ ਹੀ ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ bisoni 101.9। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

0: ਬਹੁਤ ਵਧੀਆ ਫਿਲਮ।
1: ਆਪਾਂ ਜਦੋਂ ਸਿਨੇਮੇ ਦੇ ਅੰਦਰ ਗਏ ਹਾਂ, ਆਪਾਂ ਚੜ੍ਹਦੀ ਕਲਾ ਚ ਗਏ ਹਾਂ, ਅਸੀਂ ਜਦੋਂ ਬਾਹਰ ਆਏ ਤੇ ਚੜ੍ਹਦੀ ਕਲਾ ਚ ਆਏ ਹਾਂ।
0: ਕਈ ਫਿਲਮਾਂ ਨਾ ਬਾਈ ਜੀ ਦਹਾਕਿਆਂ ਚ ਬਣਦੀਆਂ ਨੇ, ਉਹ ਫਿਲਮ ਇਹ ਆ ਚੜ੍ਹਦੀ ਕਲਾ।
2: ਬਹੁਤ ਦੇਖ ਲੋਕਾਂ ਦੀ ਪਿੱਠ ਚ ਗੋਲੀ ਮਾਰੀ, ਅੱਜ ਮੱਥੇ ਚ ਮਾਰ ਕੇ ਵੇਖ, ਸਾਨੂੰ ਵੀ ਪਤਾ ਲੱਗ ਜੂ ਤੇਰੇ ਚ ਕਿੰਨੀ ਹਿੰਮਤ ਆ।
0: ਸਿੱਖੀ ਨੂੰ ਇੰਸਪਾਇਰ ਕਰਦੀ ਹੈ, ਆਪਣੇ ਕੌਮ ਦੇ ਨਾਲ ਜੋੜਦੀ, ਆਪਣੀ ਹਿਸਟਰੀ ਬਾਰੇ ਦੱਸਦੀ ਆ।
3: ਉਹ ਕਿਰਦਾਰ ਨਿਭਾ ਰਹੇ ਆ ਨਾ, ਬਹੁਤ ਉੱਚੇ ਤੇ ਸੁੱਚੇ ਕਿਰਦਾਰ ਸੀਗੇ।
4: ਅੱਖਾਂ ਦੀਆਂ ਧੋ ਲੋ, ਬੜਾ ਗੁਨਾਹ ਹੋਊਗਾ ਜੇ ਮੂਵੀ ਮਿਸ ਕਰ।
0: ਕੋਈ ਐਸਾ ਮੂਵਮੈਂਟ ਨਹੀਂ ਜਿੱਥੇ ਰੋਣਾ ਨਾ ਆਵੇ।
3: ਇੱਕ ਸਾਲ ਦਾ ਜਿਹੜਾ ਆ ਉਹ ਵਕਫਾ ਨਹੀਂ ਆ, ਉਹ ਸਾਲਾਂ ਦੇ ਵਕਫੇ ਨੂੰ ਉਹਨਾਂ ਨੇ ਸਮੇਟ ਕੇ ਨਾ ਸਕਰੀਨ ਟਾਈਮ ਦੇ ਵਿੱਚ ਫਿੱਟ ਕਰ ਦਿੱਤਾ ਗਿਆ।
4: ਬਹੁਤ ਸੋਹਣੀ ਮੂਵੀ ਹੋਣੀ ਆ, ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਆ।

ਆਦਾਬ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਾਨੀ 101.9 ਤੇ ਚਾਰਚੇ ਸੰਦੇਸ਼ ਚੋਲਕ ਦੇ ਨਾਲ ਤੁਸੀਂ ਬਣ ਚੁੱਕੇ ਹੋ ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਵੇਲਾ ਸ਼ੁਰੂ ਹੋ ਚੁੱਕਿਆ ਤੇ ਇਹਨਾਂ ਗੱਲਾਂ ਨੂੰ ਅਸੀਂ ਲਗਾਉਣਾ ਪੰਜਾਬੀ ਗੀਤਾਂ ਦਾ ਤੜਕਾ ਹਮੇਸ਼ਾ ਦੀ ਤਰ੍ਹਾਂ ਤੁਸੀਂ ਕੀ ਕਹਿਣਾ ਤੁਸੀਂ ਜੁੜਨਾ ਹੈ ਸਾਡੇ ਨਾਲ ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ ਰੇਡੀਓ ਬਸਾਨੀ 101.9 ਸਾਡਾ ਫੇਸਬੁੱਕ ਪੇਜ ਹੈ ਜੀ ਤੇ bisawani@bisawani.com ਸਾਡੀ ਈਮੇਲ ਆਈ ਡੀ ਜ਼ਰੀਏ ਜਿਹੜਾ ਵੀ ਅਪਣਾਉਣਾ ਚਾਹੁੰਦੇ ਹੋ ਅਪਣਾਓ ਪਰ ਸਾਡੇ ਨਾਲ ਗੱਲਬਾਤ ਜ਼ਰੂਰ ਕਰਦੇ ਰਿਹਾ ਕਰੋ ਬਾਕੀ ਮੈਂ ਤਾਂ ਜੁੜਦੀ ਹੀ ਰਹਿਣਾ ਗੀਤ ਹੁਣੇ ਜੇ ਸੁਣਾਉਂਦੀ ਹਾਂ ਫਿਰ ਵਾਪਸ ਆਉਂਦੀ ਹਾਂ ਤੁਸੀਂ ਜੁੜਨਾ ਸ਼ੁਰੂ ਕਰ ਦਿਓ ਤੇ ਆਪਣੇ ਸੁਨੇਹੇ ਭੇਜੋ ਫਰਮਾਇਸ਼ਾਂ ਭੇਜੋ ਦਿਲ ਦੀਆਂ ਗੱਲਾਂ ਕਰੋ ਤੇ ਇਹਨਾਂ ਗੀਤਾਂ ਨੂੰ ਇੰਜੋਏ ਕਰੋ।

0: ਕੰਟੇਨਰਸ ਫੋਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫੋਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
2: ਦੇਖੋ, ਸੱਚ ਬਤਾ ਦੋ।
3: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
1: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ARY Films and Salman Iqbal present Love This Song, starring Farhan Saeed and Mamia Shah Jafar, directed by Imran Malik. Love This Song in cinemas this Eid-ul-Azha, May 27th.

ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਨ ਓਆਰਐਮ ਤੇ ਜੀ ਆਰਜੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਦੇਖੋ, ਬਾਲੀਵੁੱਡ ਵਿੱਚ ਨਾ ਅਕਸਰ ਕਿਹਾ ਜਾਂਦਾ ਹੈ ਕਿ ਫਿਲਮਾਂ ਦੋ ਤਰ੍ਹਾਂ ਨਾਲ ਇਤਿਹਾਸ ਬਣਾਉਂਦੀਆਂ ਨੇ। ਇੱਕ ਰਿਲੀਜ਼ ਤੋਂ ਪਹਿਲਾਂ ਹਫ਼ਤੇ ਵਿੱਚ ਕਰੋੜਾਂ ਰੁਪਏ ਕਮਾਉਂਦੀਆਂ ਨੇ ਅਤੇ ਰਿਕਾਰਡ ਬੁੱਕ ਵਿੱਚ ਦਰਜ ਹੋ ਜਾਂਦੀਆਂ ਨੇ, ਅਤੇ ਦੂਸਰਾ ਉਹ ਜੋ ਥੀਏਟਰ ਵਿੱਚ ਭਾਵੇਂ ਹੀ ਵਧੀਆ ਪਰਫੋਰਮੈਂਸ ਨਾ ਕਰਨ ਪਰ ਦਰਸ਼ਕਾਂ ਦੇ ਜ਼ਹਿਨ ਵਿੱਚ ਸਾਲਾਂ ਤੱਕ ਜ਼ਿੰਦਾ ਰਹਿੰਦੀਆਂ ਨੇ। ਅਤੇ ਰਿਸ਼ੀ ਕਪੂਰ ਇੱਕ ਅਜਿਹੇ ਐਕਟਰ ਨੇ ਜਿਨ੍ਹਾਂ ਨੇ 5 ਦਹਾਕਿਆਂ ਤੱਕ ਫਿਲਮ ਇੰਡਸਟਰੀ 'ਤੇ ਰਾਜ ਕੀਤਾ। ਬਲੋਕਬਸਟਰ ਬੌਬੀ ਤੋਂ ਦੇ ਲੀਡ ਰੋਲ ਦੇ ਤੌਰ ਵਿੱਚ ਸ਼ੁਰੂਆਤ ਕਰਨ ਵਾਲੇ ਰਿਸ਼ੀ ਕਪੂਰ ਨੇ ਆਪਣੇ ਪੂਰੇ ਕਰੀਅਰ ਵਿੱਚ ਸਿਰਫ ਕਮਰਸ਼ੀਅਲ ਫਾਰਮੂਲਾ ਫਿਲਮਾਂ ਦੇ ਪਿੱਛੇ ਨਹੀਂ ਭੱਜੇ। ਇਹੀ ਵਜ੍ਹਾ ਹੈ ਕਿ ਉਹਨਾਂ ਦਾ ਫਿਲਮੋਗ੍ਰਾਫ ਵਿੱਚ ਕਈ ਬਿਹਤਰੀਨ ਕਹਾਣੀਆਂ ਸ਼ਾਮਿਲ ਹੈਗੀਆਂ ਨੇ ਜੋ ਰਿਲੀਜ਼ ਦੇ ਸਮੇਂ ਕਾਤਾ ਬਾਕਸ ਆਫਿਸ 'ਤੇ ਫਲੋਪ ਹੋ ਗਈਆਂ, ਪਰ ਅੱਜ ਉਹ ਫਿਲਮਾਂ ਹਰ ਸਿਨੇਮਾ ਲਵਰ ਦੀ ਬਕਟ ਲਿਸਟ ਵਿੱਚ ਜ਼ਰੂਰ ਨੇ। ਦੱਸਦੀਆਂ ਉਹਨਾਂ ਹੀ ਬੈਸਟ ਬੈਸਟ ਵਾਲੀਆਂ ਫਿਲਮਾਂ ਦੇ ਬਾਰੇ ਵਿੱਚ, ਪਰ ਪਹਿਲਾਂ ਸੁਣੋ ਇਹ ਗੀਤ।

ਹਾਂਜੀ ਤਾਂ ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਦਸਵਾਨੀ ਵੰਸਰੋਵਾਨੀਐਮ ਤੇ ਜੀ ਆਰਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਰਿਸ਼ੀ ਕਪੂਰ ਦੀਆਂ ਦੀ ਬੈਸਟ ਫਿਲਮਾਂ ਜਿਹੜੀਆਂ ਥੀਏਟਰਸ ਤੇ ਫਲੋਪ ਰਹੀਆਂ ਪਰ ਸਦਾਬਹਾਰ ਹੈਗੀਆਂ ਨੇ, ਉਹਨਾਂ ਦੇ ਵਿੱਚ ਪਹਿਲਾ ਨਾਮ ਆਉਂਦਾ ਹੈਗਾ ਜੀ ਮੇਰਾ ਨਾਮ ਜੋਕਰ, ਜੋ 1970 ਦੇ ਵਿੱਚ ਆਈ ਸੀ। ਜਦ ਵੀ ਬਾਲੀਵੁੱਡ ਦੀ ਸਭ ਤੋਂ ਵੱਡੀ ਅਤੇ ਸ਼ਾਨਦਾਰ ਫਿਲਮ ਦੀ ਗੱਲ ਹੋਵੇਗੀ ਤਾਂ ਰਾਜ ਕਪੂਰ ਦੀ ਇਸ ਡ੍ਰੀਮ ਪ੍ਰੋਜੈਕਟ ਦਾ ਜ਼ਿਕਰ ਹਮੇਸ਼ਾ ਸਭ ਤੋਂ ਪਹਿਲਾਂ ਕੀਤਾ ਜਾਵੇਗਾ। ਰਿਸ਼ੀ ਕਪੂਰ ਨੇ ਇਸ ਫਿਲਮ ਵਿੱਚ ਇੱਕ ਚਾਈਲਡ ਐਕਟਰ ਦੇ ਤੌਰ ਤੇ ਡੈਬਿਊ ਕੀਤਾ ਸੀ ਤੇ ਆਪਣੀ ਬਿਹਤਰੀਨ ਪਰਫਾਰਮੈਂਸ ਦੇ ਨਾਲ ਨੈਸ਼ਨਲ ਅਵਾਰਡ ਜਿੱਤਿਆ ਸੀ। ਫਿਲਮ ਦੀ ਕਹਾਣੀ ਇੱਕ ਜੋਕਰ ਦੀ ਜ਼ਿੰਦਗੀ ਅਤੇ ਤਿੰਨ ਵੱਖ ਵੱਖ ਪੜਾਵਾਂ ਤੇ ਉਸਦੇ ਅਧੂਰੇ ਪਿਆਰ ਦੇ ਇਰਦ ਗਿਰਦ ਘੁੰਮਦੀ ਹੈ। ਰਿਸ਼ੀ ਕਪੂਰ ਨੇ ਇਸ ਵਿੱਚ ਰਾਜ ਕਪੂਰ ਦੇ ਬਚਪਨ ਦਾ ਰੋਲ ਨਿਭਾਇਆ। ਰਿਲੀਜ਼ ਹੋਣ ਤੇ ਫਿਲਮ ਇੰਨੀ ਬੁਰੀ ਤਰ੍ਹਾਂ ਦੇ ਨਾਲ ਫਲੋਪ ਹੋਈ ਕਿ ਕਪੂਰ ਪਰਿਵਾਰ ਕਰਜ਼ ਵਿੱਚ ਡੁੱਬ ਗਿਆ, ਕਿਉਂਕਿ ਦਹਾਕਿਆਂ ਦਰਸ਼ਕਾਂ ਨੂੰ ਨਾ ਇਸ ਦਾ ਲੰਬਾ ਰਨ ਟਾਈਮ ਅਤੇ ਗਹਿਰਾ ਇਮੋਸ਼ਨਲ ਕੰਟੈਂਟ ਪਸੰਦ ਨਹੀਂ ਆਇਆ। ਪਰ ਸਾਲਾਂ ਬਾਅਦ ਜਦ ਫਿਲਮ ਨੂੰ ਦੁਬਾਰਾ ਦੇਖਿਆ ਗਿਆ ਤਾਂ ਇਸ ਨੂੰ ਇੱਕ ਟਾਈਮਲੈਸ ਮਾਸਟਰਪੀਸ ਮੰਨਿਆ ਗਿਆ ਤੇ ਅੱਜ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਅਤੇ ਸਭ ਤੋਂ ਵੱਡੀ ਕਲਟ ਫਿਲਮਾਂ ਦੇ ਵਿੱਚੋਂ ਇੱਕ ਹੈਗੀ ਹੈ।

ਹਾਂਜੀ ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਸੋਨੀ 1 ਸਰੋਵਰ ਤੇ ਜੀ ਆਰ ਜੇ ਸੰਦੇਸ਼ ਔਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਜਿਹੜਾ ਨਾਮ ਹੈ ਜੀ ਉਹ ਹੈ ਬਹੁਤ ਹੀ ਸ਼ਾਨਦਾਰ ਮੂਵੀ ਕਰਜ਼, ਜੋ 1980 ਦੇ ਵਿੱਚ ਆਈ ਸੀ। ਸੁਭਾਸ਼ ਕਈ ਦੇ ਡਾਇਰੈਕਸ਼ਨ ਵਿੱਚ ਬਣੀ ਕਰਜ਼ ਇੱਕ ਜ਼ਬਰਦਸਤ ਮਿਊਜ਼ੀਕਲ ਥ੍ਰਿਲਰ ਹੈ ਜੋ ਪੁਨਰਜਨਮ ਅਤੇ ਬਦਲੇ ਦੇ ਬੈਕਗ੍ਰਾਉਂਡ ਤੇ ਬਣੀ ਹੋਈ ਹੈ। ਇਸ ਨੇ ਬਾਲੀਵੁੱਡ ਵਿੱਚ ਸਸਪੈਂਸ ਅਤੇ ਮਿਊਜ਼ਿਕ ਦੇ ਕੰਬੀਨੇਸ਼ਨ ਨੂੰ ਫਿਰ ਤੋਂ ਪ੍ਰਭਾਸ਼ਿਤ ਕੀਤਾ। ਰਿਸ਼ੀ ਕਪੂਰ ਨੇ ਇੱਕ ਰੌਕ ਸਟਾਰ ਮੋਂਟੀ ਦਾ ਰੋਲ ਨਿਭਾਇਆ, ਜੋ ਆਪਣੀ ਮੌਤ ਅਤੇ ਆਪਣੀ ਪਿਛਲੀ ਜ਼ਿੰਦਗੀ ਦੇ ਕਾਤਲ ਨਾਲ ਆਪਣੀ ਮਾਂ ਦੀ ਬੇਇੱਜ਼ਤੀ ਦਾ ਬਦਲਾ ਲੈਂਦਾ। ਹੈਰਾਨੀ ਦੀ ਗੱਲ ਇਹ ਹੈ ਕਿ ਜਦ ਇਹ ਫਿਲਮ 1980 ਵਿੱਚ ਥੀਏਟਰ ਤੇ ਆਈ ਨਾ, ਤਾਂ ਇਹ ਬਾਕਸ ਆਫਿਸ ਤੇ ਪੂਰੀ ਤਰ੍ਹਾਂ ਦੇ ਨਾਲ ਫਲੋਪ ਹੋ ਗਈ। ਉਸੇ ਸਮੇਂ ਰਿਲੀਜ਼ ਹੋਈ ਫਿਲਮ ਕੁਰਬਾਨੀ ਦੇ ਆਸ ਪਾਸ ਦੀ ਹਾਈਪ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਫਲੋਪ ਘੋਸ਼ਿਤ ਕਰ ਦਿੱਤਾ ਗਿਆ। ਪਰ ਲਕਸ਼ਮੀਕਾਂਤ ਪਿਆਰੇ ਲਾਲ ਅਤੇ ਰਿਸ਼ੀ ਕਪੂਰ ਦੇ ਮਸ਼ਹੂਰ ਗਾਣੇ ਓਮ ਸ਼ਾਂਤੀ ਓਮ ਦਾ ਮਿਊਜ਼ਿਕ ਸਮੇਂ ਦੇ ਨਾਲ ਇੰਨਾ ਅਮਰ ਹੋ ਗਿਆ ਕਿ ਇਸ ਫਿਲਮ ਨੂੰ ਬਾਲੀਵੁੱਡ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਥ੍ਰਿਲਰ ਫਿਲਮਾਂ ਦੀ ਜਗ੍ਹਾ ਮਿਲ ਗਈ ਤੇ ਆਉਣ ਵਾਲੇ ਸਾਲਾਂ ਵਿੱਚ ਇਸ ਫਾਰਮੂਲੇ ਤੇ ਕਈ ਬਲੋਕਬਸਟਰ ਫਿਲਮਾਂ ਬਣੀਆਂ।

0: ਹਾਂਜੀ ਜੀ ਆਇਆਂ ਨੂੰ ਜੀ ਵੈਲਕਮ ਬੈਕ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਾਨੀ 101.1 FM ਤੇ ਜੀ ਆਰਚੇ ਸੰਦੇਸ਼ ਅਲਗ ਦਰਾਬ ਸੇ ਬਣੇ ਹੋਏ ਹੋ। ਅਗਲੀ ਜਿਹੜੀ ਫਿਲਮ ਹੈਗੀ ਇਸ ਲਿਸਟ ਦੇ ਵਿੱਚ ਉਸਦਾ ਨਾਮ ਹੈ ਜੀ ਦੂਸਰਾ ਆਦਮੀ। 1977 ਯਾਨੀ ਕਿ 1977 ਦੇ ਵਿੱਚ ਆਈ ਸੀ। ਯਸ਼ ਰਾਜ ਬੈਨਰ ਦੇ ਥਲੇ ਰਮੇਸ਼ ਤਲਵਾਰ ਦੇ ਡਾਇਰੈਕਸ਼ਨ ਵਿੱਚ ਬਣੀ ਦੂਸਰਾ ਆਦਮੀ ਰਿਸ਼ਤਿਆਂ ਦੇ ਬਾਰੇ ਵਿੱਚ ਇੱਕ ਬੋਲਡ ਕੰਪਲੈਕਸ ਅਤੇ ਆਪਣੇ ਸਮੇਂ ਤੋਂ ਅੱਗੇ ਦੀ ਫਿਲਮ ਸੀ। ਰਿਸ਼ੀ ਕਪੂਰ, ਰਾਖੀ ਗੁਲਜ਼ਾਰ ਅਤੇ ਨੀਤੂ ਸਿੰਘ ਦੇ ਲੀਡ ਰੋਲ ਵਾਲੀ ਇਹ ਫਿਲਮ ਇੱਕ ਵੱਡੀ ਉਮਰ ਦੀ ਔਰਤ ਰਾਖੀ ਦੇ ਇਰਦ ਗਿਰਦ ਘੁੰਮਦੀ ਹੈ, ਜੋ ਆਪਣੇ ਗੁਜ਼ਰੇ ਹੋਏ ਲਵਰ ਦੀ ਇਮੇਜ਼ ਇੱਕ ਬਹੁਤ ਛੋਟੇ ਆਦਮੀ ਰਿਸ਼ੀ ਕਪੂਰ ਵਿੱਚ ਦੇਖਦੀ ਹੈ, ਜਿਸ ਨਾਲ ਦੋਨਾਂ ਦੇ ਵਿਚਕਾਰ ਇੱਕ ਅਜੀਬ ਇਮੋਸ਼ਨਲ ਟਕਰਾਅ ਸ਼ੁਰੂ ਹੋ ਜਾਂਦਾ ਹੈ। 1970 ਦੇ ਦਹਾਕੇ ਦੇ ਟਰੈਡੀਸ਼ਨਲ ਅਤੇ ਕੰਜ਼ਰਵੇਟਿਵ ਇੰਡੀਅਨ ਸੋਸਾਇਟੀ ਨੂੰ ਅਜਿਹੇ ਅਲੱਗ ਅਤੇ ਕੰਪਲੈਕਸ ਇਨਸਾਨੀ ਰਿਸ਼ਤਿਆਂ ਨੂੰ ਅਪਣਾਉਣਾ ਮੁਸ਼ਕਿਲ ਲੱਗਦਾ ਸੀ, ਜਿਸ ਦੇ ਚਲਦਿਆਂ ਬਾਕਸ ਆਫਿਸ ਤੇ ਇਸ ਨੂੰ ਠੰਡਾ ਰਿਸਪੌਂਸ ਮਿਲਿਆ ਅਤੇ ਇਹ ਫਲੋਪ ਹੋ ਗਈ। ਪਰ ਅੱਜ ਦੇ ਜ਼ਮਾਨੇ ਵਿੱਚ ਜਦ ਲੋਕ ਮਾਡਰਨ ਰਿਸ਼ਤੇ ਅਤੇ ਸਾਈਕੋਲੋਜੀਕਲ ਟਕਰਾਵਾਂ ਤੇ ਆਧਾਰਿਤ ਸਿਨੇਮਾ ਪਸੰਦ ਕਰਦੇ ਨੇ, ਤਾਂ ਰਿਸ਼ੀ ਕਪੂਰ ਦੀ ਜ਼ਬਰਦਸਤ ਪਰਫਾਰਮੈਂਸ ਅਤੇ ਫਿਲਮ ਦੀ ਦਿਲਚਸਪ ਸਕ੍ਰਿਪਟ ਨੂੰ ਇੱਕ ਕਲਾਸਿਕ ਮੰਨਿਆ ਜਾਂਦਾ ਹੈ।
1: Show mercy on it.

ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਸੋਨੀ 101 FM ਤੇ ਜੀ ਅੱਜ ਸੰਦੇਸ਼ ਅਲੱਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਨਾਮ ਇਸ ਲਿਸਟ ਵਿੱਚ ਆਉਂਦਾ ਹੈ ਜ਼ਮਾਨੇ ਕੋ ਦਿਖਾਣਾ ਹੈ। ਨਾਸਿਰ ਹੁਸੈਨ ਦੇ ਡਾਇਰੈਕਸ਼ਨ ਵਿੱਚ ਬਣੀ ਜ਼ਮਾਨੇ ਕੋ ਦਿਖਾਣਾ ਹੈ ਇੱਕ ਖੂਬਸੂਰਤ ਰੋਮਾਂਟਿਕ ਮਿਊਜ਼ੀਕਲ ਡਰਾਮਾ ਹੈਗੀ ਹੈ ਜਿਸ ਵਿੱਚ ਰਿਸ਼ੀ ਕਪੂਰ ਦੇ ਨਾਲ ਪਦਮਿਨੀ ਕੋਲਾਪੁਰੀ ਸੀ। ਨਾਸਿਰ ਹੁਸੈਨ ਅਤੇ ਰਿਸ਼ੀ ਕਪੂਰ ਨੇ ਪਹਿਲੇ ਬਲੌਕਬਸਟਰ ਹਮ ਕਿਸੀ ਸੇ ਕਮ ਨਹੀਂ ਸੀ ਇਹ ਦਿੱਤੀ ਸੀ, ਇਸ ਲਈ ਇਸ ਫਿਲਮ ਤੋਂ ਵੀ ਬਹੁਤ ਉਮੀਦਾਂ ਸੀ। ਫਿਲਮ ਦਾ ਮਿਊਜ਼ਿਕ ਆਈ.ਜੀ. ਬਰਮਨ ਨੇ ਬਣਾਇਆ ਸੀ ਅਤੇ ਖਾਸ ਕਰ ਰਿਸ਼ੀ ਕਪੂਰ ਦਾ ਗਾਣਾ ਦਿਲ ਲੈਣਾ ਖੇਲ ਹੈ ਦਿਲਦਾਰ ਕਾ ਜੋ ਪਹਾੜਾਂ ਵਿੱਚ ਸ਼ੂਟ ਕੀਤਾ ਗਿਆ ਸੀ ਇੱਕ ਕਲਟ ਚਾਰਟ ਬਸਟਰ ਬਣਿਆ ਹੋਇਆ ਹੈ। ਰਿਲੀਜ਼ ਹੋਣ ਤੇ ਦਰਸ਼ਕਾਂ ਨੂੰ ਕਹਾਣੀ ਥੋੜੀ ਪੁਰਾਣੀ ਅਤੇ ਕਿਸੇ ਪਿੱਠੀ ਲੱਗੀ ਜਿਸ ਦੇ ਕਾਰਨ ਫਿਲਮ ਥੀਏਟਰ ਵਿੱਚ ਰਿਲੀਜ਼ ਹੋਈ ਅਤੇ ਬਾਕਸ ਆਫਿਸ ਤੇ ਫਲੋਪ ਹੋ ਗਈ। ਹਾਲਾਂਕਿ ਬਾਅਦ ਵਿੱਚ ਸਾਲਾਂ ਬਾਅਦ ਨਾ ਰਿਸ਼ੀ ਕਪੂਰ ਦੀ ਜ਼ਬਰਦਸਤ ਡਾਂਸਿੰਗ ਸਕਿੱਲਸ, ਉਹਨਾਂ ਦੀ ਕੌਮਿਕ ਟਾਈਮਿੰਗ ਅਤੇ ਬਿਹਤਰੀਨ ਗਾਣਿਆਂ ਨੇ ਫਿਲਮ ਨੂੰ ਯੂਥ ਆਡੀਅੰਸ ਵੱਲੋਂ ਵਾਰ ਵਾਰ ਦੇਖਣ ਤੇ ਮਜਬੂਰ ਕਰ ਦਿੱਤਾ ਅਤੇ ਅੱਜ ਵੀ ਇਹ ਟੀਵੀ ਤੇ ਸਭ ਤੋਂ ਪਾਪੂਲਰ ਹਲਕੇ ਫੁਲਕੇ ਫਿਲਮਾਂ ਦੇ ਵਿੱਚੋਂ ਇੱਕ ਹੈ।

0: ਬਹੁਤ ਵਧੀਆ ਫਿਲਮ
1: ਆਪਾਂ ਜਦੋਂ ਸਿਨੇਮੇ ਦੇ ਅੰਦਰ ਗਏ ਹਾਂ ਆਪਾਂ ਚੜ੍ਹਦੀ ਕਲਾ ਚ ਗਏ ਹਾਂ ਅਸੀਂ ਜਦੋਂ ਬਾਹਰ ਆਏ ਤੇ ਚੜ੍ਹਦੀ ਕਲਾ ਚ ਆਏ ਹਾਂ
0: ਕਈ ਫਿਲਮਾਂ ਨਾ ਬਾਈ ਜੀ ਦਹਾਕਿਆਂ ਚ ਬਣਦੀਆਂ ਨੇ ਉਹ ਫਿਲਮ ਇਹ ਆ ਚੜ੍ਹਦੀ ਕਲਾ
2: ਬਹੁਤ ਬੇਕਿਸਮਤ ਲੋਕਾਂ ਦੀ ਪਿੱਠ ਚ ਗੋਲੀ ਮਾਰੀ ਅੱਜ ਮੱਥੇ ਚ ਮਾਰ ਕੇ ਵੇਖ ਸਾਨੂੰ ਵੀ ਪਤਾ ਲੱਗੂ ਤੇਰੇ ਚ ਕਿੰਨੀ ਹਿੰਮਤ
3: ਸਾਲਾਂ ਦੇ ਵਕਫੇ ਨੂੰ ਉਹਨਾਂ ਨੇ

रविचंद्रन ਦੇ ਡਾਇਰੈਕਸ਼ਨ ਵਿੱਚ ਬਣੀ ਰਾਹੀ ਬਦਲ ਗਏ। ਰਿਸ਼ੀ ਕਪੂਰ ਦੇ ਕਰੀਅਰ ਦਾ ਇੱਕ ਹੋਰ ਛਿਪਿਆ ਹੋਇਆ ਹੀਰਾ ਹੈ ਜਿਸ ਨੂੰ ਰਿਲੀਜ਼ ਹੋਣ ਤੇ ਉਹ ਪਹਿਚਾਨ ਨਹੀਂ ਮਿਲੀ ਜਿਸ ਦੇ ਉਹ ਬਾਅਦ ਵਿੱਚ ਉਹ ਹੱਕਦਾਰ ਸੀਗੇ। ਉਦੋਂ ਇਸ ਫਿਲਮ ਵਿੱਚ ਰਿਸ਼ੀ ਕਪੂਰ ਨੇ ਸ਼ਬਾਨਾ ਆਜ਼ਮੀ ਅਤੇ ਪਦਮਿਨੀ ਕੋਲਾਪੁਰੀ ਵਰਗੇ ਜਾਣੀਆਂ ਮਾਨੀਆਂ ਐਕਟ੍ਰੈਸਿਸ ਦੇ ਨਾਲ ਡਬਲ ਰੋਲ ਕੀਤਾ ਹੈ। ਫਿਲਮ ਦੀ ਕਹਾਣੀ ਗਲਤ ਫਹਿਮੀਆਂ, ਪਿਆਰ ਅਤੇ ਪਰਿਵਾਰਕ ਭਾਵਨਾਵਾਂ ਵਿੱਚ ਫਸੇ ਕਿਰਦਾਰਾਂ ਦੇ ਇਰਦ ਗਿਰਦ ਖੂਬਸੂਰਤੀ ਨਾਲ ਬੁਣੀ ਹੋਈ ਹੈ ਤੇ ਆਜੀ ਬਰਮਨ ਦਾ ਮਿਊਜ਼ਿਕ ਇਸ ਦੀ ਸਭ ਤੋਂ ਵੱਡੀ USP ਸੀ। 1980 ਦੇ ਦਹਾਕੇ ਦੇ ਵਿਚਕਾਰ ਜਦ ਸਕਰੀਨ ਤੇ ਐਕਸ਼ਨ ਅਤੇ ਬੇਰਹਿਮ ਵਿਲਨ ਆਮ ਗੱਲ ਸੀ, ਇਸ ਸ਼ਾਂਤ ਅਤੇ ਪਿਆਰੀ ਲਵ ਸਟੋਰੀ ਨੂੰ ਥੀਏਟਰ ਤੇ ਆਮ ਦਰਸ਼ਕਾਂ ਨੇ ਨਕਾਰ ਦਿੱਤਾ ਤੇ ਫਿਲਮ ਬਾਕਸ ਆਫਿਸ ਦੇ ਪਿੱਛੇ ਰਹਿ ਗਈ। ਹਾਲਾਂਕਿ ਅੱਜ ਦੇ ਸਮੇਂ ਵਿੱਚ ਜਦ ਲੋਕ ਸਿਰਫ ਪਰਿਵਾਰਕ ਥੀਮ ਅਤੇ ਮਧੁਰ ਮਿਊਜ਼ਿਕ ਵਾਲੀਆਂ ਫਿਲਮਾਂ ਲੱਭਦੇ ਹੈਗੇ ਨੇ ਤਾਂ ਯੂਟਿਊਬ ਅਤੇ OTT ਪਲੇਟਫਾਰਮ ਤੇ ਫਿਲਮ ਦੇ ਵਿਊਜ਼ ਅਤੇ ਤਾਰੀਫ ਸਾਬਿਤ ਕਰਦੀ ਹੈ ਕਿ ਇਸ ਨੇ ਦਰਸ਼ਕਾਂ ਦੇ ਨਾਲ ਗਹਿਰਾਈ ਨਾਲ ਜੁੜਾ ਮਹਿਸੂਸ ਕੀਤਾ ਹੈ।

ਜੀ ਆਨੂ ਜੀ ਵੈਲਕਮ ਬੈਕ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਾਨੀ ਵੰਸਰ ਹੋ ਰਹੇ ਤੇ ਜੀ ਅਰਜੇ ਸੰਦੇਸ਼ ਅਲਗ ਦੇ ਨਾਲ ਬਣੇ ਹੋਏ। ਅਗਲਾ ਨਾਮ ਹੈ ਜੀ ਰਾਹੀ ਬਦਲ ਗਏ ਤੇ ਇਹ ਫਿਲਮ ਰਿਲੀਜ਼ ਹੋਈ ਸੀ 1985 ਦੇ ਵਿੱਚ।

0: ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
2: ਦੇਖੋ, ਸੱਚ ਬਤਾ ਦੋ।
3: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
1: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਨਾ ਤੇਰੇ ਵਰਗਾ ਆਸ਼ਿਕ ਵੇਖਿਆ, ਨਾ ਤੇਰੇ ਵਰਗੀ ਆਸ਼ਕੀ।
5: ARY Films and Salman Iqbal present Love This Song, starring Farhan Saeed and Mamia Shah Jafar, directed by Imran Malik.
6: Tere jai koi hor ni hodi, mainu lagdi heer to soni.
5: Love This Song in cinemas this Eid ul Azha, May 27th.
0: ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ, ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਨੇਹਾ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ
7: ਮਨੀ ਫਰਮ ਯੋਰ ਐਂਟੀ ਡ੍ਰਿੰਕ ਕੰਟੇਨਰਸ ਵਿਦ ਕੰਟੇਨਰਸ ਫਾਰ ਚੇਂਜ। Your empty eligible cans, bottles and cartons receive a 10 cents refund each. We call it Bin Coin. Save, spend or donate your Bin Coin to a cause you support. There's a Containers for Change near you. Bank it, don't bin it. Visit the website to find your nearest refund point and start trading for 10 cents today.

ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਦਸਵਾਨੀ ਵੰਸਰ ਹੋ ਆ ਰਿਹਾ ਤੇ ਚਾਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲੀ ਫਿਲਮ ਹੈਗੀ ਹੈ ਜਿਹੜੀ, ਉਸਦਾ ਨਾਮ ਹੈ ਜੀ ਆ ਬਲੌਟ ਚਲੇ। ਰਿਸ਼ੀ ਕਪੂਰ ਆਪਣੇ ਪੂਰੇ ਕਰੀਅਰ ਵਿੱਚ ਇੱਕ ਸ਼ਾਨਦਾਰ ਐਕਟਰ ਸੀ, ਪਰ ਇੱਕ ਡਾਇਰੈਕਟਰ ਦੇ ਤੌਰ ਤੇ ਉਹਨਾਂ ਨੇ 1999 ਵਿੱਚ ਐਸ਼ਵਰਿਆ ਰਾਏ ਅਤੇ ਅਕਸ਼ੈ ਖੰਨਾ ਸਟਾਰਰ ਫਿਲਮ ਆ ਬਲੌਟ ਚਲੇ ਬਣਾਈ, ਜੋ ਉਹਨਾਂ ਦੇ ਦਿਲ ਦੇ ਬਹੁਤ ਕਰੀਬ ਸੀ। ਇਹ ਫਿਲਮ ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀਆਂ ਦੇ ਆਪਣੇ ਕਲਚਰ ਅਤੇ ਉਹਨਾਂ ਦੇ ਸਟਰਗਲ ਅਤੇ ਆਪਣੇ ਮੁਲਕ ਵਾਪਸੀ ਦੀ ਇੱਕ ਖੂਬਸੂਰਤ ਅਤੇ ਇਮੋਸ਼ਨਲ ਕਹਾਣੀ ਸੀ। ਰਿਲੀਜ਼ ਹੋਣ ਤੇ ਫਿਲਮ ਦੀ ਸਲੋ ਅਤੇ ਸੀਰੀਅਸ ਕਹਾਣੀ ਦਰਸ਼ਕਾਂ ਨੂੰ ਪਸੰਦ ਨਹੀਂ ਆਈ, ਜਿਸ ਦਾ ਨਤੀਜਾ ਇਹ ਰਿਹਾ ਕਿ ਇਹ ਬਾਕਸ ਆਫਿਸ ਤੇ ਬੁਰੀ ਤਰ੍ਹਾਂ ਦੇ ਨਾਲ ਫਲੋਪ ਹੋ ਗਈ। ਹਾਲਾਂਕਿ ਅੱਜ ਦੇ ਦੌਰ ਵਿੱਚ ਜਦ ਲੋਕ ਫੈਮਿਲੀ ਵੈਲਿਊਜ਼ ਤੇ ਜ਼ੋਰ ਦੇਣ ਵਾਲਾ ਤੇ ਆਪਣੀ ਜੜਾਂ ਦੇ ਵੱਲ ਲੌਟਣ ਵਾਲਾ ਸਿਨੇਮਾ ਪਸੰਦ ਕਰ ਰਹੇ ਨੇ, ਤਾਂ ਰਿਸ਼ੀ ਕਪੂਰ ਦਾ ਇਕਲੌਤਾ ਡਾਇਰੈਕਟ ਐਡਵੈਂਚਰ ਆਪਣੀ ਸੀਰੀਅਸਨੈਸ ਅਤੇ ਮੈਲੋਡੀਅਸ ਮਿਊਜ਼ਿਕ ਦੇ ਨਾਲ ਇੱਕ ਮਾਸਟਰਪੀਸ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ।

ਹਾਂਜੀ, ਤਾਂ ਇਹ ਸੀ ਰਿਸ਼ੀ ਕਪੂਰ ਦੀਆਂ ਦੀ ਬੈਸਟ ਫਿਲਮਾਂ ਜੋ ਪਹਿਲਾਂ ਪਸੰਦ ਨਹੀਂ ਆਈਆਂ ਪਰ ਬਾਅਦ ਵਿੱਚ ਬਹੁਤ ਜ਼ਿਆਦਾ ਪਸੰਦ ਆਈਆਂ, ਹੈ ਨਾ? ਤਾਂ ਤੁਸੀਂ ਦੱਸੋ ਕਿ ਤੁਹਾਨੂੰ ਇਹਨਾਂ ਦੇ ਵਿੱਚੋਂ ਕਿਹੜੀ ਸਭ ਤੋਂ ਜ਼ਿਆਦਾ ਪਸੰਦ ਹੈ। ਫਟਾਫਟ ਦੇ ਨਾਲ ਜੁੜੋ ਰੇਡੀਓ ਬਿਸਵਾਨੀ ਵਲਸਰ ਓਨਮ, ਸਾਡਾ ਫੇਸਬੁੱਕ ਪੇਜ ਅਜੀਤ ਬਿਸਵਾਨੀ ਐਟ ਬਿਸਵਾਨੀ ਡੋਟ ਕਾਮ ਸਾਥੀ ਮਲਾਈਟੀ ਹੈ ਜ਼ਰੀਆ ਜਿਹੜਾ ਵੀ ਅਪਣਾਉਣਾ ਚਾਹੁੰਦੇ ਹੈਗੇ ਹੋ ਤੁਸੀਂ ਅਪਣਾਓ, ਸਾਡਾ ਗੱਲਾਂ ਪਤਾ ਜ਼ਰੂਰ ਕਰੋ, ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ। ਅਤੇ ਮੈਂ ਤਾਂ ਹਮੇਸ਼ਾ ਦੀ ਤਰ੍ਹਾਂ ਇਹੀ ਵਾਅਦਾ ਕਰਨਾ ਹੈ ਕਿ ਆਪਣਾ ਬਹੁਤ ਬਹੁਤ ਖਿਆਲ ਰੱਖੋ, ਕੱਲ੍ਹ ਕਰਦੇ ਮੁਲਾਕਾਤ, ਸਤਿ ਸ਼੍ਰੀ ਅਕਾਲ।

ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫ਼ਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।

ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਅਲਕ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਪਿਸਵਾਨੀ 107.1 FM, ਤੇ ਜਿਵੇਲਾ ਹੋ ਚੁੱਕਿਆ ਹੁਣ ਤੱਕ ਦੀ ਹਮ ਖਬਰਾਂ ਦਾ, ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੇ ਸਾਲ 4 ਦਿਨਾਂ ਤੱਕ ਚੱਲੀ ਜੰਗ ਨੂੰ ਹਾਲੇ ਕੋਈ ਨਹੀਂ ਭੁੱਲਿਆ। ਇਸੇ ਦੌਰਾਨ ਦੁਨੀਆਂ ਭਰ ਵਿਚ ਹਥਿਆਰਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਤਾਜ਼ਾ ਰਿਪੋਰਟ ਮੁਤਾਬਿਕ ਭਾਰਤ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਦਾ ਇਕ ਵੱਡਾ ਬਦਲਾਅ ਕੀਤਾ ਹੈ। ਇਸ ਵਿਚ ਭਾਰਤ ਨੇ ਪਹਿਲੀ ਵਾਰ ਘੱਟੋ ਘੱਟ 12 ਪ੍ਰਮਾਣੂ ਹਥਿਆਰਾਂ ਨੂੰ ਆਪਰੇਸ਼ਨਲ ਤੌਰ ਤੇ ਤੈਨਾਤ ਕੀਤਾ। ਅਜਿਹਾ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਇਸ ਤੋਂ ਪਹਿਲਾਂ ਪ੍ਰਮਾਣੂ ਹਥਿਆਰਾਂ ਤੇ ਇਸ ਨੂੰ ਲਿਜਾਣ ਵਾਲੇ ਲਾਂਚਰਾਂ ਨੂੰ ਵੱਖ ਵੱਖ ਸਟੋਰੇਜ ਵਿਚ ਰਖਿਆ ਜਾਂਦਾ ਸੀ। ਰਿਪੋਰਟਾਂ ਅਨੁਸਾਰ ਜਨਵਰੀ 2026 ਤੱਕ ਭਾਰਤ ਦੇ ਕੁੱਲ ਪ੍ਰਮਾਣੂ ਹਥਿਆਰਾਂ ਦੀ ਗਿਣਤੀ 190 ਤੱਕ ਪਹੁੰਚ ਗਈ ਹੈ। ਪਿਛਲੀਆਂ ਰਿਪੋਰਟਾਂ ਵਿਚ ਭਾਰਤ ਦੇ ਜਿਨ੍ਹਾਂ ਹਥਿਆਰਾਂ ਨੂੰ ਸਿਰਫ ਸਟਾਕ ਪਾਇਲਡ ਸ਼੍ਰੇਣੀ ਵਿਚ ਰਖਿਆ ਜਾਂਦਾ ਸੀ, ਪਰ ਹੁਣ 12 ਹਥਿਆਰਾਂ ਨੂੰ ਸਿੱਧਾ ਡਿਲੀਵਰੀ ਸਿਸਟਮ ਨਾਲ ਜੋੜ ਕੇ ਤਿਆਰ ਹਾਲਤ ਵਿਚ ਰਖਿਆ ਗਿਆ ਹੈ। ਉਦੇ ਸੋਮਵਾਰ ਨੂੰ ਇਜ਼ਰਾਈਲ ਅਤੇ ਈਰਾਨ ਵਿਚਾਲੇ ਹੋਏ ਤਾਜ਼ਾ ਹਮਲਿਆਂ ਮਗਰੋਂ ਇਲਾਕੇ ਵਿਚ ਦਹਿਸ਼ਤ ਜਦੋਂ ਦੁਬਾਰਾ ਜੰਗ ਵੱਲ ਵਧਣੇ ਸ਼ੁਰੂ ਹੋਏ ਤਾਂ ਹਾਲਾਤ ਤਾਂ ਦੋਵਾਂ ਦੇਸ਼ਾਂ ਨੇ ਹਮਲੇ ਰੋਕਣ ਦਾ ਐਲਾਨ ਕਰ ਦਿੱਤਾ। ਹਮਲਿਆਂ ਤੋਂ ਅਗਲੇ ਦਿਨ ਭਾਵ ਮੰਗਲਵਾਰ ਨੂੰ ਈਰਾਨੀ ਮੀਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਇਜ਼ਰਾਈਲੀ ਹਮਲਿਆਂ ਵਿਚ ਈਰਾਨੀ ਫੌਜ ਦੇ ਘੱਟੋ ਘੱਟ 2 ਜਵਾਨ ਮਾਰੇ ਗਏ ਹਨ, ਜਦਕਿ ਕਈ ਹੋਰ ਜ਼ਖਮੀ ਹੋ ਗਏ ਹਨ। ਰਿਪੋਰਟਾਂ ਮੁਤਾਬਿਕ ਮ੍ਰਿਤਕਾਂ ਦੀ ਪਛਾਣ ਬਹਿਮਨ ਹੁਸੈਨੀ ਅਤੇ ਅਲੀ ਰਜ਼ਾ ਅਬੀਰੀ ਵਜੋਂ ਹੋਈ ਹੈ, ਪਰ ਉਨ੍ਹਾਂ ਦੇ ਅਹੁਦਿਆਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦਸਿਆ ਜਾ ਰਿਹਾ ਕਿ ਮ੍ਰਿਤਕਾਂ ਦੀਆਂ ਦੇਹਾਂ ਤਹਿਰਾਨ ਤੋਂ ਬਾਹਰ ਕਿਸੇ ਹੋਰ ਸ਼ਹਿਰ ਵਿਚ ਦਫਨਾਈਆਂ ਜਾਣਗੀਆਂ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਜਵਾਨ ਦੇਸ਼ ਦੀ ਰਾਜਧਾਨੀ ਦੇ ਨੇੜੇ ਹੀ ਤੈਨਾਤ ਕੀਤੇ ਗਏ ਸਨ। ਉਧਰ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਅਤੇ ਇਸਰਾਇਲ ਦੋਵੇਂ ਇਕ ਦੂਜੇ ਤੇ ਹਮਲਾ ਨਾ ਕਰਨ ਲਈ ਸਹਿਮਤ ਹੋਏ ਹਨ ਅਤੇ ਅਗਲੇ 2-3 ਦਿਨਾਂ ਵਿਚ ਈਰਾਨ ਨਾਲ ਸਮਝੌਤਾ ਹੋਣ ਦੀ ਸੰਭਾਵਨਾ ਹੈ। ਉਨਾਂ ਇਹ ਵੀ ਕਿਹਾ ਹੈ ਕਿ ਸਮਝੌਤੇ ਤੇ ਦਸਤਖਤ ਕਰਨ ਤੋਂ ਤੁਰੰਤ ਬਾਅਦ ਹੁਰਮੁਜ਼ ਸਟ੍ਰੇਟ ਖੋਲ੍ਹ ਦਿੱਤਾ ਜਾਵੇਗਾ। ਟਰੰਪ ਨੇ ਪੱਤਰਕਾਰਾਂ ਨੂੰ ਦਸਿਆ ਹੈ ਕਿ ਅਸੀਂ ਇਕ ਬਹੁਤ ਵਧੀਆ ਸਮਝੌਤੇ ਦੇ ਆਖਰੀ ਪੜਾਅ ਵਿਚ ਹਾਂ, ਤਾਂ ਜੋ ਕਿਸੇ ਵੀ ਰੂਪ ਵਿਚ ਪ੍ਰਮਾਣੂ ਹਥਿਆਰਾਂ ਦੀ ਆਗਿਆ ਨਹੀਂ ਦੇਵੇਗਾ। ਸਮਝੌਤੇ ਤੇ ਦਸਤਖਤ ਕਰਨ ਤੋਂ ਤੁਰੰਤ ਬਾਅਦ ਹੋਰਮੋਨ ਸਟ੍ਰੇਟ ਖੋਲ੍ਹ ਦਿੱਤਾ ਜਾਵੇਗਾ। ਇਹ 2-3 ਦਿਨਾਂ ਵਿਚ ਹੋ ਸਕਦਾ ਹੈ। ਉਧਰ ਬ੍ਰਿਟੇਨ ਵਿਚ ਰਹਿ ਰਹੇ ਖਾਲਿਸਤਾਨੀ ਸਿੱਖ ਕੱਟੜਪੰਥੀ ਸ਼ਮਸ਼ੇਰ ਸਿੰਘ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ। ਸ਼ਮਸ਼ੇਰ ਨੇ ਖੁਲਾਸਿਆਂ ਨੇ ਭਾਰਤ ਸਮੇਤ ਕੌਮਾਂਤਰੀ ਪੱਧਰ ਤੇ ਹਲਚਲ ਮਚਾ ਦਿੱਤੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਕ ਵੀਡੀਓ ਵਿਚ ਸ਼ਮਸ਼ੇਰ ਸਿੰਘ ਨੇ ਭਾਰਤ ਵਿਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਜਨਤਕ ਤੌਰ ਤੇ ਇਕਬਾਲ ਕੀਤਾ ਹੈ। ਵਾਇਰਲ ਵੀਡੀਓ ਵਿਚ ਸ਼ਮਸ਼ੇਰ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਉਹ ਵੱਖ ਵੱਖ ਰੈਂਕਾਂ ਦੇ ਲਗਭਗ 2700 ਪੁਲਿਸ ਅਧਿਕਾਰੀਆਂ ਦੀਆਂ ਮਿਥਕੇ ਕੀਤੀਆਂ ਗਈਆਂ ਹੱਤਿਆਵਾਂ ਵਿਚ ਸ਼ਾਮਲ ਰਿਹਾ ਹੈ। ਇੰਨੀ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਦੀ ਮੌਤ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੀ ਚਿੰਤਾ ਵੱਧ ਗਈ ਹੈ। ਇਸ ਕੱਟੜਪੰਥੀ ਨੇ ਸਿਰਫ ਪੁਲਿਸ ਮੁਲਾਜ਼ਮਾਂ ਦੀ ਨਹੀਂ ਸਗੋਂ ਭਾਰਤ ਦੀਆਂ ਉੱਚ ਸ਼ਖਸੀਅਤਾਂ ਤੇ ਹੋਏ ਹਮਲਿਆਂ ਵਿਚ ਵੀ ਆਪਣੀ ਸ਼ਮੂਲੀਅਤ ਦੀ ਗੱਲ ਸਵੀਕਾਰ ਕੀਤੀ ਹੈ। ਉਸ ਦਾ ਦਾਅਵਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ, ਮੁੱਖ ਮੰਤਰੀਆਂ ਅਤੇ ਫੌਜ ਦੇ ਉੱਚ ਜਨਰਲਾਂ ਦੀ ਹੱਤਿਆ ਦੀਆਂ ਸਾਜ਼ਿਸ਼ਾਂ ਜਾਂ ਵਾਰਦਾਤਾਂ ਵਿਚ ਸ਼ਾਮਲ ਰਿਹਾ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਉਹ ਕਿਹੜੇ ਸਮੇਂ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਿਹਾ ਹੈ। ਇਸ ਖੁਲਾਸੇ ਤੋਂ ਬਾਅਦ ਬ੍ਰਿਟੇਨ ਸਰਕਾਰ ਵੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਸਰਕਾਰ ਤੋਂ ਪੁੱਛਿਆ ਜਾ ਰਿਹਾ ਕਿ ਅਜਿਹੇ ਗੰਭੀਰ ਅਪਰਾਧਿਕ ਪਿਛੋਕੜ ਵਾਲੇ ਅਤੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਲੋਕ ਯੂਕੇ ਵਿਚ ਬਿਲਕੁਲ ਆਜ਼ਾਦ ਅਤੇ ਖੁੱਲ੍ਹੇਆਮ ਕਿਵੇਂ ਘੁੰਮ ਰਹੇ ਹਨ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਪਹਿਲਾਂ ਵੀ

ਬੇਨਤੀ ਕੀਤੀ ਹੈ। ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਉਥੋਂ ਦੀ ਪੁਲਿਸ ਦੀ ਬੇਰਹਿਮੀ ਅਤੇ ਆਪਣੀਆਂ ਨਾਕਾਮੀਆਂ ਤੋਂ ਦੁਨੀਆਂ ਦਾ ਧਿਆਨ ਭਟਕਾਉਣ ਦੀਆਂ ਲਈ ਜਾਅਲੀ ਖ਼ਬਰਾਂ ਅਤੇ ਵੀਡੀਓਜ਼ ਦਾ ਸਹਾਰਾ ਲੈ ਰਿਹਾ ਹੈ। ਇਕ ਪ੍ਰੈਸ ਕਾਨਫਰੰਸ ਵਿਚ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਕਿਹਾ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਪਾਕਿਸਤਾਨ ਵੱਲੋਂ ਲਗਾਤਾਰ ਝੂਠੀਆਂ ਖ਼ਬਰਾਂ ਅਤੇ ਵੀਡੀਓਜ਼ ਫੈਲਾਈਆਂ ਜਾ ਰਹੀਆਂ ਨੇ। ਇਹ ਪਾਕਿਸਤਾਨ ਦੀ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਅਤੇ ਮਨੁੱਖੀ ਅਧਿਕਾਰਾਂ ਦੇ ਕਾਂਡ ਤੋਂ ਧਿਆਨ ਹਟਾਉਣ ਦੀ ਇਕ ਨਾਕਾਮ ਕੋਸ਼ਿਸ਼ ਹੈ। ਪੀਓਕੇ ਵਿਚ ਪੁਲਿਸ ਦੀ ਬੇਰਹਿਮੀ ਨਾਲ ਕਈ ਲੋਕ ਮਾਰੇ ਗਏ ਹਨ ਅਤੇ ਕਈ ਜ਼ਖਮੀ ਹੋਏ ਹਨ। ਅਸੀਂ ਉਮੀਦ ਕਰਦੇ ਹਾਂ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਉਸ ਦੇ ਇਨ੍ਹਾਂ ਗਲਤ ਕਾਰਨਾਮਿਆਂ ਲਈ ਜਵਾਬਦੇਹ ਠਹਿਰਾਏਗਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਖਿਲਾਫ਼ ਸ਼ੁਰੂ ਹੋਇਆ ਪ੍ਰਦਰਸ਼ਨ ਹੁਣ ਸਿਰਫ ਰਾਵਲਾਕੋਟ ਤੱਕ ਸੀਮਿਤ ਨਹੀਂ ਹੈ, ਸਗੋਂ ਮੁਜ਼ਫਰਾਬਾਦ, ਮੀਰਪੁਰ, ਟਾਟਾ ਪਾਣੀ ਅਤੇ ਪਲੰਦਰੀ ਵਰਗੇ ਸ਼ਹਿਰਾਂ ਵਿਚ ਵੀ ਪ੍ਰਦਰਸ਼ਨਾਂ ਕਾਰਨ ਲਾਕਡਾਊਨ ਵਰਗੇ ਹਾਲਾਤ ਪੈਦਾ ਹੋ ਗਏ ਹਨ। ਪਲੰਦਰੀ ਵਿਚ ਸਥਾਨਕ ਕਾਰਕੁਨਾਂ ਨੇ ਮੇਨ ਰਸਤਿਆਂ ਨੂੰ ਜਾਮ ਕਰ ਦਿੱਤਾ, ਜਿਸ ਮਗਰੋਂ ਲੋਕਾਂ ਨੂੰ ਆਉਣ ਜਾਣ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਂ ਤੱਕ ਦੇ ਅਹਿਮ ਖ਼ਬਰਾਂ ਵਿਚ ਬਸ ਇਨ੍ਹਾਂ ਹੀ ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ bisoni, ਵੰਸਰ ਵਨੇ। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

0: ਬਹੁਤ ਵਧੀਆ ਫਿਲਮ
1: ਆਪਾਂ ਜਦੋਂ ਸਿਨੇਮੇ ਦੇ ਅੰਦਰ ਗਏ ਹਾਂ ਆਪਾਂ ਚੜ੍ਹਦੀ ਕਲਾ ਚ ਗਏ ਹਾਂ ਤੇ ਜਦੋਂ ਬਾਹਰ ਆਏ ਤੇ ਚੜ੍ਹਦੀ ਕਲਾ ਚ ਆਏ ਹਾਂ
0: ਕਈ ਫਿਲਮਾਂ ਨਾ ਬਾਈ ਜੀ ਦਹਾਕਿਆਂ ਚ ਬਣਦੀਆਂ ਨੇ ਉਹ ਫਿਲਮ ਇਹ ਆ ਚੜ੍ਹਦੀ ਕਲਾ
2: ਬਹੁਤ ਅੱਜ ਮੱਥੇ ਜਮਾ ਕੇ ਵੇਖ ਸਾਨੂੰ ਵੀ ਪਤਾ ਲੱਗੂ ਤੇਰੇ ਚ ਕਿੰਨੀ ਕੁ ਹਿੰਮਤ ਆ
0: ਸਿੱਖੀ ਨੂੰ ਇੰਸਪਾਇਰ ਕਰਦੀ ਹੈ ਆਪਣੇ ਕੌਮ ਦੇ ਨਾਲ ਜੋੜਦੀ ਆਪਣੀ ਹਿਸਟਰੀ ਬਾਰੇ ਦੱਸਦੀ ਆ
3: ਉਹ ਕਿਰਦਾਰ ਨਿਭਾ ਰਹੇ ਆ ਨਾ ਬਹੁਤ ਉੱਚੇ ਤੇ ਸੁੱਚੇ ਕਿਰਦਾਰ ਸੀਗੇ
4: ਅੱਖਾਂ ਆਪਣੀਆਂ ਧੋ ਲੋ ਬੜਾ ਗੁਨਾਹ ਹੋਊਗਾ ਜੇ ਮੂਵੀ ਮਿਸ ਕਰ
0: ਕੋਈ ਐਸਾ ਮੂਵਮੈਂਟ ਨਹੀਂ ਜਿੱਥੇ ਰੋਣਾ ਨਾ ਆਵੇ
3: ਇਹ ਇੱਕ ਸਾਲ ਦਾ ਜਿਹੜਾ ਆ ਉਹ ਵਕਫਾ ਨਹੀਂ ਆ ਉਹ ਸਾਲਾਂ ਦੇ ਵਕਫੇ ਨੂੰ ਉਹਨਾਂ ਨੇ ਸਮੇਟ ਕੇ ਨਾ ਸਕਰੀਨ ਟਾਈਮ ਦੇ ਵਿੱਚ ਫਿੱਟ ਕਰ ਦਿੱਤਾ ਗਿਆ
4: ਬਹੁਤ ਸੋਹਣੀ ਮੂਵੀ ਹੋਣੀ ਆ ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਆ

ਆਦਾਬ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵਨਸਰੋਵਾਨੇ ਤੇ ਚਰਚੇ ਸੰਦੇਸ਼ ਚੌਲਕ ਦੇ ਨਾਲ ਤੁਸੀਂ ਬਣ ਚੁੱਕੇ ਹੋ। ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਜ਼ਿਆਦਾ ਸੋਹਣਾ ਜਵੇਲਾ ਸ਼ੁਰੂ ਹੋ ਚੁੱਕਿਆ ਹੈ ਤੇ ਇਹਨਾਂ ਗੱਲਾਂ ਨੂੰ ਅਸੀਂ ਲਗਾਉਣਾ ਪੰਜਾਬੀ ਗੀਤਾਂ ਦਾ ਤੜਕਾ ਹਮੇਸ਼ਾ ਦੀ ਤਰ੍ਹਾਂ। ਤੁਸੀਂ ਕੀ ਕਹਿਣਾ, ਤੁਸੀਂ ਜੁੜਨਾ ਹੈ ਸਾਡੇ ਨਾਲ ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ। ਰੇਡੀਓ ਬਸਵਾਨੀ ਵਨਸਰੋਵਾਨੇ ਸਾਡਾ ਫੇਸਬੁੱਕ ਪੇਜ ਹੈ ਜੀ ਤੇ bisswani@bisswani.com। ਸਾਥ ਹੀ ਈਮੇਲ ਆਈ ਡੀ ਜ਼ਰੀਏ ਜਿਹੜਾ ਵੀ ਅਪਣਾਉਣਾ ਚਾਹੁੰਦੇ ਹੋ ਅਪਣਾਓ, ਪਰ ਸਾਡੇ ਨਾਲ ਗੱਲਬਾਤ ਜ਼ਰੂਰ ਕਰਦੇ ਰਿਹਾ ਕਰੋ। ਬਾਕੀ ਮੈਂ ਤਾਂ ਜੁੜਦੀ ਹੀ ਰਹਿਣਾ ਹੈ, ਗੀਤ ਹੁਣੇ ਜੇ ਸੁਣਾਉਂਦੀ ਹਾਂ ਫਿਰ ਵਾਪਸ ਆਉਂਦੀ ਹੈ। ਤੁਸੀਂ ਜੁੜਨਾ ਸ਼ੁਰੂ ਕਰ ਦਿਓ ਤੇ ਆਪਣੇ ਸੁਨੇਹੇ ਭੇਜੋ, ਫਰਮਾਇਸ਼ਾਂ ਭੇਜੋ, ਦਿਲ ਦੀਆਂ ਗੱਲਾਂ ਕਰੋ ਤੇ ਇਹਨਾਂ ਗੀਤਾਂ ਨੂੰ ਇੰਜੋਏ ਕਰੋ।

0: ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
2: ਦੇਖੋ, ਸੱਚ ਬਤਾ ਦੋ।
3: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
1: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਨਾ ਤੇਰੇ ਵਰਗਾ ਆਸ਼ਿਕ ਵੇਖਿਆ, ਨਾ ਤੇਰੇ ਵਰਗੀ ਆਸ਼ਕੀ।
5: ARY Films and Salman Iqbal present Love This Song, starring Farhan Saeed and Mamia Shah Jafar, directed by Imran Malik. Love This Song in cinemas this Eid-ul-Azha, May 27th.

ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਨ ਓਆਰਐਮ ਤੇ ਜੀ ਆਰ ਜੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਦੇਖੋ, ਬਾਲੀਵੁੱਡ ਵਿੱਚ ਨਾ ਅਕਸਰ ਕਿਹਾ ਜਾਂਦਾ ਹੈ ਕਿ ਫਿਲਮਾਂ ਦੋ ਤਰ੍ਹਾਂ ਨਾਲ ਇਤਿਹਾਸ ਬਣਾਉਂਦੀਆਂ ਨੇ। ਇੱਕ ਰਿਲੀਜ਼ ਤੋਂ ਪਹਿਲਾਂ ਹਫ਼ਤੇ ਵਿੱਚ ਕਰੋੜਾਂ ਰੁਪਏ ਕਮਾਉਂਦੀਆਂ ਨੇ ਤੇ ਰਿਕਾਰਡ ਬੁੱਕ ਵਿੱਚ ਦਰਜ ਹੋ ਜਾਂਦੀਆਂ ਨੇ, ਤੇ ਦੂਸਰਾ ਉਹ ਜੋ ਥੀਏਟਰ ਵਿੱਚ ਭਾਵੇਂ ਹੀ ਵਧੀਆ ਪਰਫਾਰਮੈਂਸ ਨਾ ਕਰਨ ਪਰ ਦਰਸ਼ਕਾਂ ਦੇ ਜ਼ਿਹਨ ਵਿੱਚ ਸਾਲਾਂ ਤੱਕ ਜ਼ਿੰਦਾ ਰਹਿੰਦੀਆਂ ਨੇ। ਤੇ ਰਿਸ਼ੀ ਕਪੂਰ ਇੱਕ ਅਜਿਹੇ ਐਕਟਰ ਨੇ ਜਿਨ੍ਹਾਂ ਨੇ 5 ਦਹਾਕਿਆਂ ਤੱਕ ਫਿਲਮ ਇੰਡਸਟਰੀ ਤੇ ਰਾਜ ਕੀਤਾ। ਬਲੋਕਬਸਟਰ ਬੌਬੀ ਤੋਂ ਦੇ ਲੀਡ ਰੋਲ ਦੇ ਤੌਰ ਵਿੱਚ ਸ਼ੁਰੂਆਤ ਕਰਨ ਵਾਲੇ ਰਿਸ਼ੀ ਕਪੂਰ ਨੇ ਆਪਣੇ ਪੂਰੇ ਕਰੀਅਰ ਵਿੱਚ ਸਿਰਫ ਕਮਰਸ਼ੀਅਲ ਫਾਰਮੂਲਾ ਫਿਲਮਾਂ ਦੇ ਪਿੱਛੇ ਨਹੀਂ ਭੱਜੇ। ਇਹੀ ਵਜ੍ਹਾ ਹੈ ਕਿ ਉਹਨਾਂ ਦਾ ਫਿਲਮੋਗ੍ਰਾਫ ਵਿੱਚ ਕਈ ਬਿਹਤਰੀਨ ਕਹਾਣੀਆਂ ਸ਼ਾਮਿਲ ਹੈਗੀਆਂ ਨੇ ਜੋ ਰਿਲੀਜ਼ ਦੇ ਸਮੇਂ ਕਾਤਾ ਬਾਕਸ ਆਫਿਸ ਤੇ ਫਲੋਪ ਹੋ ਗਈਆਂ, ਪਰ ਅੱਜ ਉਹ ਫਿਲਮਾਂ ਹਰ ਸਿਨੇਮਾ ਲਵਰ ਦੀ ਬਕਟ ਲਿਸਟ ਵਿੱਚ ਜ਼ਰੂਰ ਨੇ। ਦੱਸਦੀਆਂ ਉਹਨਾਂ ਬੈਸਟ ਬੈਸਟ ਵਾਲੀਆਂ ਫਿਲਮਾਂ ਦੇ ਬਾਰੇ ਵਿੱਚ, ਪਰ ਪਹਿਲਾਂ ਸੁਣੋ ਇਹ ਗੀਤ।

ਜੀ ਤਾਂ ਵੈਲਕਮ ਬੈਕ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਦਸਵਾਨੀ ਵਨਸਨ ਉਵਾਨੀ ਐਮ ਤੇ ਜੀ ਆਪ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ ਰਿਸ਼ੀ ਕਪੂਰ ਦੀਆਂ ਦੀ ਬੈਸਟ ਫਿਲਮਾਂ ਜਿਹੜੀਆਂ ਥੀਏਟਰ ਤੇ ਫਲੋਪ ਰਹੀਆਂ ਪਰ ਸਦਾਬਹਾਰ ਹੈਗੀਆਂ ਨੇ ਉਹਨਾਂ ਦੇ ਵਿੱਚ ਪਹਿਲਾ ਨਾਮ ਆਉਂਦਾ ਹੈਗਾ ਜੀ ਮੇਰਾ ਨਾਮ ਜੋਕਰ ਜੋ 1970 ਦੇ ਵਿੱਚ ਆਈ ਸੀ ਜਾਦੂਈ ਬਾਲੀਵੁੱਡ ਦੀ ਸਭ ਤੋਂ ਵੱਡੀ ਅਤੇ ਸ਼ਾਨਦਾਰ ਫਿਲਮ ਦੀ ਗੱਲ ਹੋਵੇਗੀ ਤਾਂ ਰਾਜ ਕਪੂਰ ਦੀ ਇਸ ਡ੍ਰੀਮ ਪ੍ਰੋਜੈਕਟ ਦਾ ਜ਼ਿਕਰ ਹਮੇਸ਼ਾ ਸਭ ਤੋਂ ਪਹਿਲਾਂ ਕੀਤਾ ਜਾਵੇਗਾ। ਰਿਸ਼ੀ ਕਪੂਰ ਨੇ ਇਸ ਫਿਲਮ ਵਿੱਚ ਇੱਕ ਚਾਈਲਡ ਐਕਟਰ ਦੇ ਤੌਰ ਤੇ ਡੈਬਿਊ ਕੀਤਾ ਸੀ ਤੇ ਆਪਣੀ ਬਿਹਤਰੀਨ ਪਰਫਾਰਮੈਂਸ ਦੇ ਨਾਲ ਨੈਸ਼ਨਲ ਅਵਾਰਡ ਜਿੱਤਿਆ ਸੀ। ਫਿਲਮ ਦੀ ਕਹਾਣੀ ਇੱਕ ਜੋਕਰ ਦੀ ਜ਼ਿੰਦਗੀ ਅਤੇ ਤਿੰਨ ਵੱਖ ਵੱਖ ਪੜਾਵਾਂ ਤੇ ਉਸਦੇ ਅਧੂਰੇ ਪਿਆਰ ਦੇ ਇਰਦ ਗਿਰਦ ਘੁੰਮਦੀ ਹੈ। ਰਿਸ਼ੀ ਕਪੂਰ ਨੇ ਇਸ ਵਿੱਚ ਰਾਜ ਕਪੂਰ ਦੇ ਬਚਪਨ ਦਾ ਰੋਲ ਨਿਭਾਇਆ। ਰਿਲੀਜ਼ ਹੋਣ ਤੇ ਫਿਲਮ ਇੰਨੀ ਬੁਰੀ ਤਰ੍ਹਾਂ ਦੇ ਨਾਲ ਫਲੋਪ ਹੋਈ ਕਿ ਕਪੂਰ ਪਰਿਵਾਰ ਕਰਜ਼ ਵਿੱਚ ਡੁੱਬ ਗਿਆ ਕਿਉਂਕਿ ਦਹਾਕਿਆਂ ਦਰਸ਼ਕਾਂ ਨੂੰ ਨਾ ਇਸਦਾ ਲੰਬਾ ਰਨ ਟਾਈਮ ਅਤੇ ਗਹਿਰਾ ਇਮੋਸ਼ਨਲ ਕੰਟੈਂਟ ਪਸੰਦ ਨਹੀਂ ਆਇਆ। ਪਰ ਸਾਲਾਂ ਬਾਅਦ ਜਦ ਫਿਲਮ ਨੂੰ ਦੁਬਾਰਾ ਦੇਖਿਆ ਗਿਆ ਤਾਂ ਇਸ ਨੂੰ ਇੱਕ ਟਾਈਮਲੈਸ ਮਾਸਟਰਪੀਸ ਮੰਨਿਆ ਗਿਆ ਤੇ ਅੱਜ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਅਤੇ ਸਭ ਤੋਂ ਵੱਡੀ ਕਲਟ ਫਿਲਮਾਂ ਦੇ ਵਿੱਚੋਂ ਇੱਕ ਹੈਗੀ ਹੈ।

0: ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫ਼ਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦ
1: ਅਰਨ ਮਨੀ ਫਰਮ ਯੋਰ ਐਮਟੀ ਡਰਿੰਕ ਕੰਟੇਨਰਸ ਵਿਦ ਕੰਟੇਨਰਸ ਫਾਰ ਚੇਂਜ। Your MT-eligible cans, bottles and cartons receive a 10 cents refund each. We call it Bincoin. Save, spend or donate your Bincoin to a cause you support. There's a Containers for Change near you. Bank it, don't bin it. Visit the website to find your nearest refund point and start trading for 10 cents today.
2: ਸਾਧੂਆਂ ਦਾ

ਹਾਂਜੀ, ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਤੁਹਾਡੇ ਆਪਣੇ ਚਾਹੇਤੇ ਰੇਡੀਓ ਸਟੇਸ਼ਨ ਰੇਡੀਓ ਸੋਨੀ 101.1 ਤੇ ਜੀ ਆਰ ਜੇ ਸੰਦੇਸ਼ ਸ਼ੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਜਿਹੜਾ ਨਾਮ ਹੈ ਜੀ, ਉਹ ਹੈ ਬਹੁਤ ਹੀ ਸ਼ਾਨਦਾਰ ਜੀ ਮੂਵੀ ਕਰਜ਼, ਜੋ 1980 ਦੇ ਵਿੱਚ ਆਈ ਸੀ। ਸੁਭਾਸ਼ ਘਈ ਦੇ ਡਾਇਰੈਕਸ਼ਨ ਵਿੱਚ ਬਣੀ ਕਰਜ਼ ਇੱਕ ਜ਼ਬਰਦਸਤ ਮਿਊਜ਼ੀਕਲ ਥ੍ਰਿਲਰ ਹੈ, ਜੋ ਪੁਨਰ ਜਨਮ ਅਤੇ ਬਦਲੇ ਦੇ ਬੈਕਗ੍ਰਾਉਂਡ ਤੇ ਬਣੀ ਹੋਈ ਹੈ। ਇਸ ਨੇ ਬਾਲੀਵੁੱਡ ਵਿੱਚ ਸਸਪੈਂਸ ਅਤੇ ਮਿਊਜ਼ਿਕ ਦੇ ਕੰਬੀਨੇਸ਼ਨ ਨੂੰ ਫਿਰ ਤੋਂ ਪ੍ਰਭਾਸ਼ਿਤ ਕੀਤਾ। ਰਿਸ਼ੀ ਕਪੂਰ ਨੇ ਇੱਕ ਰੌਕ ਸਟਾਰ ਮੋਂਟੀ ਦਾ ਰੋਲ ਨਿਭਾਇਆ, ਜੋ ਆਪਣੀ ਮੌਤ ਅਤੇ ਆਪਣੀ ਪਿਛਲੀ ਜ਼ਿੰਦਗੀ ਦੇ ਕਾਤਲ ਨਾਲ ਆਪਣੀ ਮਾਂ ਦੀ ਬੇਇੱਜ਼ਤੀ ਦਾ ਬਦਲਾ ਲੈਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦ ਇਹ ਫਿਲਮ 1980 ਵਿੱਚ ਥੀਏਟਰ ਤੇ ਆਈ ਨਾ, ਤਾਂ ਇਹ ਬਾਕਸ ਆਫਿਸ ਤੇ ਪੂਰੀ ਤਰ੍ਹਾਂ ਦੇ ਨਾਲ ਫਲੋਪ ਹੋ ਗਈ। ਉਸੇ ਸਮੇਂ ਰਿਲੀਜ਼ ਹੋਈ ਫਿਲਮ ਕੁਰਬਾਨੀ ਦੇ ਆਸ ਪਾਸ ਦੀ ਹਾਈਪ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਫਲੋਪ ਘੋਸ਼ਿਤ ਕਰ ਦਿੱਤਾ ਗਿਆ। ਪਰ ਲਕਸ਼ਮੀਕਾਂਤ ਪਿਆਰੇ ਲਾਲ ਅਤੇ ਰਿਸ਼ੀ ਕਪੂਰ ਦੇ ਮਸ਼ਹੂਰ ਗਾਣੇ ਓਮ ਸ਼ਾਂਤੀ ਓਮ ਦਾ ਮਿਊਜ਼ਿਕ ਸਮੇਂ ਦੇ ਨਾਲ ਇੰਨਾ ਅਮਰ ਹੋ ਗਿਆ ਕਿ ਇਸ ਫਿਲਮ ਨੂੰ ਬਾਲੀਵੁੱਡ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਥ੍ਰਿਲਰ ਫਿਲਮਾਂ ਦੀ ਜਗ੍ਹਾ ਮਿਲ ਗਈ ਤੇ ਆਉਣ ਵਾਲੇ ਸਾਲਾਂ ਵਿੱਚ ਇਸ ਫਾਰਮੂਲੇ ਤੇ ਕਈ ਬਲੋਕਬਸਟਰ ਫਿਲਮਾਂ ਬਣੀਆਂ।

0: ਹਾਂਜੀ ਜੀ ਆਇਆਂ ਨੂੰ ਜੀ ਵੈਲਕਮ ਬੈਕ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਸੋਨੀ 101.1 AM ਤੇ ਜੀ ਆਰਜੇ ਸੰਦੇਸ਼ ਅਲਗ ਦਰਾਜ ਸੇ ਬਣੇ ਹੋਏ ਹੋ। ਅਗਲੀ ਜਿਹੜੀ ਫਿਲਮ ਹੈਗੀ ਇਸ ਲਿਸਟ ਦੇ ਵਿੱਚ ਉਸਦਾ ਨਾਮ ਹੈ ਜੀ ਦੂਸਰਾ ਆਦਮੀ। 1977 ਯਾਨੀ ਕਿ 1977 ਦੇ ਵਿੱਚ ਆਈ ਸੀ। ਯਸ਼ਰਾਜ ਬੈਨਰ ਦੇ ਥਲੇ ਰਮੇਸ਼ ਤਲਵਾਰ ਦੇ ਡਾਇਰੈਕਸ਼ਨ ਵਿੱਚ ਬਣੀ ਦੂਸਰਾ ਆਦਮੀ ਰਿਸ਼ਤਿਆਂ ਦੇ ਬਾਰੇ ਵਿੱਚ ਇੱਕ ਬੋਲਡ ਕੰਪਲੈਕਸ ਅਤੇ ਆਪਣੇ ਸਮੇਂ ਤੋਂ ਅੱਗੇ ਦੀ ਫਿਲਮ ਸੀ। ਰਿਸ਼ੀ ਕਪੂਰ, ਰਾਖੀ ਗੁਲਜ਼ਾਰ ਅਤੇ ਨੀਤੂ ਸਿੰਘ ਦੇ ਲੀਡ ਰੋਲ ਵਾਲੀ ਇਹ ਫਿਲਮ ਇੱਕ ਵੱਡੀ ਉਮਰ ਦੀ ਔਰਤ ਰਾਖੀ ਦੇ ਇਰਦ ਗਿਰਦ ਘੁੰਮਦੀ ਹੈ, ਜੋ ਆਪਣੇ ਗੁਜ਼ਰੇ ਹੋਏ ਲਵਰ ਦੀ ਇਮੇਜ਼ ਇੱਕ ਬਹੁਤ ਛੋਟੇ ਆਦਮੀ ਰਿਸ਼ੀ ਕਪੂਰ ਵਿੱਚ ਦੇਖਦੀ ਹੈ, ਜਿਸ ਨਾਲ ਦੋਨਾਂ ਦੇ ਵਿਚਕਾਰ ਇੱਕ ਅਜੀਬ ਇਮੋਸ਼ਨਲ ਟਕਰਾਅ ਸ਼ੁਰੂ ਹੋ ਜਾਂਦਾ ਹੈ। 1970 ਦੇ ਦਹਾਕੇ ਦੇ ਟਰੈਡੀਸ਼ਨਲ ਅਤੇ ਕੰਜ਼ਰਵੇਟਿਵ ਇੰਡੀਅਨ ਸੋਸਾਇਟੀ ਨੂੰ ਅਜਿਹੇ ਅਲੱਗ ਅਤੇ ਕੰਪਲੈਕਸ ਇਨਸਾਨੀ ਰਿਸ਼ਤਿਆਂ ਨੂੰ ਅਪਣਾਉਣਾ ਮੁਸ਼ਕਿਲ ਲੱਗਦਾ ਸੀ, ਜਿਸ ਦੇ ਚਲਦਿਆਂ ਬਾਕਸ ਆਫਿਸ ਤੇ ਇਸ ਨੂੰ ਠੰਡਾ ਰਿਸਪੋਂਸ ਮਿਲਿਆ ਅਤੇ ਇਹ ਫਲੋਪ ਹੋ ਗਈ। ਪਰ ਅੱਜ ਦੇ ਜ਼ਮਾਨੇ ਵਿੱਚ ਜਦ ਲੋਕ ਮਾਡਰਨ ਰਿਸ਼ਤੇ ਅਤੇ ਸਾਈਕੋਲੋਜੀਕਲ ਟਕਰਾਵਾਂ ਤੇ ਆਧਾਰਿਤ ਸਿਨੇਮਾ ਪਸੰਦ ਕਰਦੇ ਨੇ, ਤਾਂ ਰਿਸ਼ੀ ਕਪੂਰ ਦੀ ਜ਼ਬਰਦਸਤ ਪਰਫਾਰਮੈਂਸ ਅਤੇ ਫਿਲਮ ਦੀ ਦਿਲਚਸਪ ਸਕ੍ਰਿਪਟ ਨੂੰ ਇੱਕ ਕਲਾਸਿਕ ਮੰਨਿਆ ਜਾਂਦਾ ਹੈ।
1: Show mercy on it.

0: ਕੰਟੇਨਰਸ ਫੋਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫੋਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ
1: ਆਪਕੀ ਸ਼ਾਦੀ ਹੋਣੇ ਵਾਲੀ ਹੈ ਤੋ ਅੱਜ ਹੀ ਫੋਨ ਕੀਜੀਏ ਕਾਮਨਵੈਲਥ ਸਿਵਲ ਮੈਰਿਜ ਸੈਲੀਬ੍ਰੈਂਟ ਪਰਮਾਨੰਦ ਕੋ 04111270355 ਪਰ ਜਾਂ ਫਿਰ ਉਨਸੇ ਮਿਲਿਏ ਲੈਵਲ 133 ਬਲਾਕਲਾਵਾ ਸਟ੍ਰੀਟ ਵੋਲੋਂਗਾਬਾ ਮੇ। ਫੋਰ ਵੈਡਿੰਗਸ, ਐਂਗੇਜਮੈਂਟਸ, ਰਿਨਿਵਲ ਆਫ ਵਾਓਸ ਔਰ ਕਮਿਟਮੈਂਟ ਸੈਰੇਮਨੀਜ਼ ਘਰ ਪਰ, ਹਾਲ ਜਾਂ ਪਾਰਕ ਮੇ, ਬੁੱਕ ਵਿਦ ਪਰਮਾਨੰਦ। ਕਾਲ ਨਾਓ ਔਨ 04111270355। ਰਿਮੈਂਬਰ ਦ ਨੰਬਰ ਇਜ 04111270355 ਜਾਂ ਫਿਰ ਈਮੇਲ ਕਰੇ parmanand@optusnet.com.au ਪਰ। ਫੋਰ ਬੈਸਟ ਸਰਵਿਸ, ਕੰਪਲੀਟ ਲੀਗਲ ਪੇਪਰ ਵਰਕ, ਮੈਰਿਜ ਸਰਟੀਫਿਕੇਟ ਐਂਡ ਅ ਮੈਮੋਰੇਬਲ ਮੈਰਿਜ ਸੈਰੇਮਨੀ, ਰਿਮੈਂਬਰ ਦ ਨੇਮ ਪਰਮਾਨੰਦ, ਯੂ ਪ੍ਰੋਫੈਸ਼ਨਲ ਐਂਡ ਫ੍ਰੈਂਡਲੀ ਸਿਵਲ ਮੈਰਿਜ ਸੈਲੀਬ੍ਰੇਟ।
2: ਰਾਹੁਲ, ਜਿਹੜੇ ਤੇਰੇ ਕੇਸ ਦਾ ਕੀ ਹੋਇਆ?
3: ਓ ਯਾਰਾ, ਮੈਂ ਬਹੁਤ ਵਰੀਡ ਆ। I actually want an experienced lawyer to handle my case.
2: Go for the best vire. Atul Bhardwaj ji nu ajj hi contact karo. Ona de kol vast experience aa te law di entry cases nu handle karan ch vi oh expert han. Criminal law, domestic violence, traffic drug offense vich 12 saal to vadh da rich experience. Te conveyance, family law, immigration laws vich vi Bhardwaj and Associates de lawyers da vast experience aa. And the best point, they understand the stress that you go through and work effectively to minimize it.
3: Thanks a ton, Vire. I'm so relaxed to hear that.
2: Don't risk your life. Talk to Atul before you talk to police. Ajji contact karo Atul Jino on 04002342355. That is 04002342355.

ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਹੇਤੀ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101.1 ਤੇ ਜੀ ਆਪਣੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਨਾਮ ਇਸ ਲਿਸਟ ਵਿੱਚ ਆਉਂਦਾ ਹੈ ਜ਼ਮਾਨੇ ਕੋ ਦਿਖਾਣਾ ਹੈ। ਨਾਸਿਰ ਹੁਸੈਨ ਦੇ ਡਾਇਰੈਕਸ਼ਨ ਵਿੱਚ ਬਣੀ ਜ਼ਮਾਨੇ ਕੋ ਦਿਖਾਣਾ ਹੈ ਇੱਕ ਖੂਬਸੂਰਤ ਰੋਮਾਂਟਿਕ ਮਿਊਜ਼ੀਕਲ ਡਰਾਮਾ ਹੈਗੀ ਹੈ ਜਿਸ ਵਿੱਚ ਰਿਸ਼ੀ ਕਪੂਰ ਦੇ ਨਾਲ ਪਦਮਿਨੀ ਕੋਲਾਪੁਰੀ ਸੀ। ਨਾਸਿਰ ਹੁਸੈਨ ਅਤੇ ਰਿਸ਼ੀ ਕਪੂਰ ਨੇ ਪਹਿਲੇ ਬਲੌਕਬਸਟਰ ਹਮ ਕਿਸੀ ਸੇ ਕਮ ਨਹੀਂ ਸੀ ਇਹ ਦਿੱਤੀ ਸੀ, ਇਸ ਲਈ ਇਸ ਫਿਲਮ ਤੋਂ ਵੀ ਬਹੁਤ ਉਮੀਦਾਂ ਸੀ। ਫਿਲਮ ਦਾ ਮਿਊਜ਼ਿਕ ਆਈ ਜੀ ਬਰਮਨ ਨੇ ਬਣਾਇਆ ਸੀ ਅਤੇ ਖਾਸ ਕਰ ਰਿਸ਼ੀ ਕਪੂਰ ਦਾ ਗਾਣਾ ਦਿਲ ਲੈਣਾ ਖੇਲ ਹੈ ਦਿਲਦਾਰ ਕਾ ਜੋ ਪਹਾੜਾਂ ਵਿੱਚ ਸ਼ੂਟ ਕੀਤਾ ਗਿਆ ਸੀ ਇੱਕ ਕਲਟ ਚਾਰਟ ਬਸਟਰ ਬਣਿਆ ਹੋਇਆ ਹੈ। ਰਿਲੀਜ਼ ਹੋਣ ਤੇ ਦਰਸ਼ਕਾਂ ਨੂੰ ਕਹਾਣੀ ਥੋੜੀ ਪੁਰਾਣੀ ਅਤੇ ਕਿਸੇ ਪਿੱਛੇ ਲੱਗੀ ਜਿਸ ਦੇ ਕਾਰਨ ਫਿਲਮ ਥੀਏਟਰ ਵਿੱਚ ਰਿਲੀਜ਼ ਹੋਈ ਅਤੇ ਬਾਕਸ ਆਫਿਸ ਤੇ ਫਲੌਪ ਹੋ ਗਈ। ਹਾਲਾਂਕਿ ਬਾਅਦ ਵਿੱਚ ਸਾਲਾਂ ਬਾਅਦ ਨਾ ਰਿਸ਼ੀ ਕਪੂਰ ਦੀ ਜ਼ਬਰਦਸਤ ਡਾਂਸਿੰਗ ਸਕਿੱਲਸ, ਉਹਨਾਂ ਦੀ ਕੌਮਿਕ ਟਾਈਮਿੰਗ ਅਤੇ ਬਿਹਤਰੀਨ ਗਾਣਿਆਂ ਨੇ ਫਿਲਮ ਨੂੰ ਯੂਥ ਆਡੀਅੰਸ ਵੱਲੋਂ ਵਾਰ ਵਾਰ ਦੇਖਣ ਤੇ ਮਜਬੂਰ ਕਰ ਦਿੱਤਾ ਅਤੇ ਅੱਜ ਵੀ ਇਹ ਟੀਵੀ ਤੇ ਸਭ ਤੋਂ ਪਾਪੂਲਰ ਹਲਕੇ ਫੁਲਕੇ ਫਿਲਮਾਂ ਦੇ ਵਿੱਚੋਂ ਇੱਕ ਹੈ।

0: ਬਹੁਤ ਵਧੀਆ ਫਿਲਮ ਪਰ ਜਦੋਂ ਸਿਨੇਮੇ ਦੇ ਅੰਦਰ ਗਏ ਹਾਂ ਆਪਾਂ ਚੜ੍ਹਦੀ ਕਲਾ ਚ ਗਏ ਹਾਂ ਤੇ ਜਦੋਂ ਬਾਹਰ ਆਏ ਤੇ ਚੜ੍ਹਦੀ ਕਲਾ ਚ ਆਏ ਹਾਂ
1: ਕਈ ਫਿਲਮਾਂ ਨਾ ਬਾਈ ਜੀ ਦਹਾਕਿਆਂ ਚ ਬਣਦੀਆਂ ਨੇ ਉਹ ਫਿਲਮ ਇਹ ਆ ਚੜ੍ਹਦੀ ਕਲਾ
2: ਬਹੁਤ ਲੋਕਾਂ ਦੀ ਬੈਠ ਚ ਗੋਲੀ ਮਾਰੀ ਅੱਜ ਮੱਥੇ ਚ ਮਾਰ ਕੇ ਵੇਖ
3: ਸਮੇਟ ਕੇ ਨਾ ਸਕਰੀਨ ਟਾਈਮ ਦੇ ਵਿੱਚ ਫਿੱਟ ਕਰ ਦਿੱਤਾ ਗਿਆ
4: ਬਹੁਤ ਸੋਹਣੀ ਮੂਵੀ ਹੋਣੀ ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਹੈ।

जी अनु जी वेलकम बैक। एक बार फिर तो बहुत बहुत स्वागत है जी थोड़ा थोड़े अपने चाहे थे रेडियो स्टेशन रेडियो बसानी वन सर ओवर एम ते जी आर चे संदेश अलग दिनास बने हुए। अगला नाम है जी राही बदल गए थे। फिल्म रिलीज हुई सी 1985 दे विच। रवि टंडन दे डायरेक्शन विच बनी राही बदल गए ऋषि कपूर दे करियर दा एक होर छिपिया होया हीरा है जिसनु रिलीज होण ते ओ पहचान नहीं मिली जिसदे ओ बाद विच ਉਹ ਹੱਕਦਾਰ ਸੀਗੇ ਉਦੋਂ। ਇਸ ਫਿਲਮ ਵਿਚ ਰਿਸ਼ੀ ਕਪੂਰ ਨੇ ਸ਼ਬਾਨਾ ਆਜ਼ਮੀ ਅਤੇ ਪਦਮਿਨੀ ਕੋਲਾਪੁਰੀ ਵਰਗੀਆਂ ਜਾਣੀਆਂ ਮਾਨੀਆਂ ਐਕਟ੍ਰੈਸਿਸ ਦੇ ਨਾਲ ਡਬਲ ਰੋਲ ਕੀਤਾ ਹੈ। ਫਿਲਮ ਦੀ ਕਹਾਣੀ ਗਲਤ ਫਹਿਮੀਆਂ ਪਿਆਰ ਅਤੇ ਪਰਿਵਾਰਕ ਭਾਵਨਾਵਾਂ ਵਿਚ ਫਸੇ ਕਿਰਦਾਰਾਂ ਦੇ ਇਰਦ ਗਿਰਦ ਖੂਬਸੂਰਤੀ ਨਾਲ ਬੁਣੀ ਹੋਈ ਹੈ ਤੇ ਆਰਜੀ ਬਰਮਨ ਦਾ ਮਿਊਜ਼ਿਕ ਇਸ ਦੀ ਸਭ ਤੋਂ ਵੱਡੀ USP ਸੀ। 1980 ਦੇ ਦਹਾਕੇ ਦੇ ਵਿਚਕਾਰ ਜਦ ਸਕਰੀਨ ਤੇ ਐਕਸ਼ਨ ਅਤੇ ਬੇਰਹਿਮ ਵਿਲਨ ਆਮ ਗੱਲ ਸੀ, ਇਸ ਸ਼ਾਂਤ ਅਤੇ ਪਿਆਰੀ ਲਵ ਸਟੋਰੀ ਨੂੰ ਥੀਏਟਰ ਤੇ ਆਮ ਦਰਸ਼ਕਾਂ ਨੇ ਨਕਾਰ ਦਿੱਤਾ ਤੇ ਫਿਲਮ ਬਾਕਸ ਆਫਿਸ ਦੇ ਪਿੱਛੇ ਰਹਿ ਗਈ। ਹਾਲਾਂਕਿ ਅੱਜ ਦੇ ਸਮੇਂ ਵਿਚ ਜਦ ਲੋਕ ਸਿਰਫ ਪਰਿਵਾਰਕ ਥੀਮ ਅਤੇ ਮਧੁਰ ਮਿਊਜ਼ਿਕ ਵਾਲੀਆਂ ਫਿਲਮਾਂ ਲੱਭਦੇ ਹੈਗੇ ਨੇ ਤਾਂ ਯੂਟਿਊਬ ਅਤੇ OTT ਪਲੇਟਫਾਰਮ ਤੇ ਫਿਲਮ ਦੇ ਵਿਊਜ਼ ਅਤੇ ਤਾਰੀਫ ਸਾਬਿਤ ਕਰਦੀ ਹੈ ਕਿ ਇਸ ਨੇ ਦਰਸ਼ਕਾਂ ਦੇ ਨਾਲ ਗਹਿਰਾਈ ਨਾਲ ਜੁੜਾ ਮਹਿਸੂਸ ਕੀਤਾ ਹੈ।

0: ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
2: ਦੇਖੋ, ਸੱਚ ਬਤਾ ਦੋ।
3: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
1: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਤੇਰੇ ਵਰਗਾ ਆਸ਼ਿਕ ਵੇਖਿਆ ਨਾ ਤੇਰੇ ਵਰਗੀ ਆਸ਼ਕੀ।
5: ARY Films and Salman Iqbal present Love This Song, starring Farhan Saeed and Mamia Shah Jafar, directed by Imran Malik. Love This Song in cinemas this Eid ul Adha, May 27th.
6: Get ready Brisbane, आ रहा है साल 2026 का सबसे बड़ा और धमाकेदार फैमिली फेस्टिवल, द ग्रैंड मल्टीकल्चरल मेला कार्निवल 2026। शनिवार 13 जून को अपनी फैमिली और फ्रेंड्स के साथ पहुंचिए सुबह बोडा पार्क कुराबी, सुबह 10 बजे से रात 8 बजे तक। एक्सपीरियंस द मैजिक ऑफ यूनिटी, कल्चर एंड प्योर सेलिब्रेशन। यहां होंगे इंडोनेशियाई और फिलिपिनो ग्रुप्स के शानदार स्टेज परफॉर्मेंसेस, इंटरनेशनल फूड स्टॉल्स, शॉपिंग, राइड्स और बच्चों के लिए ढेर सारी फन एक्टिविटीज। और हाँ, शाम 6 बजे से सजेगी एक जादुई शाम, लाइव म्यूजिक अंडर द स्टार्स। तरुण रनीगा, रिकी फ्रॉम सिडनी और दिमान रॉय लेकर आ रहे हैं 1.5 घंटे का धमाकेदार बॉलीवुड म्यूजिकल कॉन्सर्ट, फुल ऑफ एनर्जी एंड क्लासिकल हिट्स। एंड वेट, रात को आसमान चमकेगा एक अनफॉरगेटेबल फायरवर्क्स डिस्प्ले। सबसे बेस्ट पार्ट, एंट्री इज एब्सोल्युटली फ्री इंक्लूडिंग पार्किंग। तो डायरी में डेट नोट कर लीजिए, सैटरडे जून 13। ज्यादा जानकारी के लिए राज को कॉल करें 0402-651-045 पर या फरजाना को 0401-428-248 पर। लॉग ऑन टू brisbane.com या melacarnival.com और क्लिक करें इवेंट सेक्शंस पर। डोंट मिस इट।
7: आजकल तेरे मेरे प्यार के चर्चे हर ज़बान पर, सबको मालूम है और सबको खबर।
8: Are you ready to stop renting and thinking about owning one, or maybe an investor looking to invest? Then think no more, and it is time to build your future in upcoming house and land packages available in Oxley, Breckenridge, Morgill and surrounding areas in Brisbane, Queensland. It is the great Australian dream. Homes built strong, smart and built to last. If you are

ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਰਸਵਾਨੀ ਵੰਸਰ ਹੋ ਆਰੇ ਅੰਤੇ ਚਾਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲੀ ਫਿਲਮ ਹੈਗੀ ਹੈ ਜਿਹੜੀ, ਉਸਦਾ ਨਾਮ ਹੈ ਜੀ ਆ ਬਲੌਟ ਚਲੇ। ਰਿਸ਼ੀ ਕਪੂਰ ਆਪਣੇ ਪੂਰੇ ਕਰੀਅਰ ਵਿੱਚ ਇੱਕ ਸ਼ਾਨਦਾਰ ਐਕਟਰ ਸੀ, ਪਰ ਇੱਕ ਡਾਇਰੈਕਟਰ ਦੇ ਤੌਰ ਤੇ ਉਹਨਾਂ ਨੇ 1999 ਵਿੱਚ ਐਸ਼ਵਰਿਆ ਰਾਏ ਅਤੇ ਅਕਸ਼ੈ ਖੰਨਾ ਸਟਾਰਰ ਫਿਲਮ ਆ ਬਲੌਟ ਚਲੇ ਬਣਾਈ, ਜੋ ਉਹਨਾਂ ਦੇ ਦਿਲ ਦੇ ਬਹੁਤ ਕਰੀਬ ਸੀ। ਇਹ ਫਿਲਮ ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀਆਂ ਦੇ ਆਪਣੇ ਕਲਚਰ ਅਤੇ ਉਹਨਾਂ ਦੇ ਸਟਰਗਲ ਅਤੇ ਆਪਣੇ ਮੁਲਕ ਵਾਪਸੀ ਦੀ ਇੱਕ ਖੂਬਸੂਰਤ ਅਤੇ ਇਮੋਸ਼ਨਲ ਕਹਾਣੀ ਸੀ। ਰਿਲੀਜ਼ ਹੋਣ ਤੇ ਫਿਲਮ ਦੀ ਸਲੋ ਅਤੇ ਸੀਰੀਅਸ ਕਹਾਣੀ ਦਰਸ਼ਕਾਂ ਨੂੰ ਪਸੰਦ ਨਹੀਂ ਆਈ, ਜਿਸਦਾ ਨਤੀਜਾ ਇਹ ਰਿਹਾ ਕਿ ਇਹ ਬਾਕਸ ਆਫਿਸ ਤੇ ਬੁਰੀ ਤਰ੍ਹਾਂ ਦੇ ਨਾਲ ਫਲੋਪ ਹੋ ਗਈ। ਹਾਲਾਂਕਿ ਅੱਜ ਦੇ ਦੌਰ ਵਿੱਚ ਜਦ ਲੋਕ ਫੈਮਿਲੀ ਵੈਲਿਊਜ਼ ਤੇ ਜ਼ੋਰ ਦੇਣ ਵਾਲਾ ਅਤੇ ਆਪਣੀ ਜੜ੍ਹਾਂ ਦੇ ਵੱਲ ਲੌਟਣ ਵਾਲਾ ਸਿਨੇਮਾ ਪਸੰਦ ਕਰ ਰਹੇ ਨੇ, ਤਾਂ ਰਿਸ਼ੀ ਕਪੂਰ ਦਾ ਇਕਲੌਤਾ ਡਾਇਰੈਕਟ ਐਡਵੈਂਚਰ ਆਪਣੀ ਸੀਰੀਅਸਨੈਸ ਅਤੇ ਮੈਲੋਡੀਅਸ ਮਿਊਜ਼ਿਕ ਦੇ ਨਾਲ ਇੱਕ ਮਾਸਟਰਪੀਸ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ।

ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫ਼ਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

ਕੰਟੇਨਰਸ ਫੋਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫੋਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।

ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

0: ਕੰਟੇਨਰਸ ਫੋਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫੋਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਭਾਈ, ਮੰਮੀ ਪਾਪਾ ਕੀ ਤਬੀਅਤ ਕੀ ਬਹੁਤ ਟੈਨਸ਼ਨ ਰਹਿਤੀ ਹੈ ਯਾਰ। ਹਮ ਯਹਾਂ ਬ੍ਰਿਸਬਨ ਮੇਂ ਔਰ ਵੋ ਇੰਡੀਆ ਮੇਂ ਅਕੇਲੇ ਹੈਂ। ਤੋ ਓਮਸੋਗ ਸੇ ਬਾਤ ਕਰ। ਇੰਡੀਆ ਮੇਂ ਐਲਡਰਸ ਔਰ ਦਿਵਯਾਂਗਨੋਂ ਕੇ ਲੀਏ ਇਨ ਹੋਮ ਕੇਅਰ ਦੇਤੇ ਹੈਂ, ਏਕਦਮ ਪ੍ਰੋਫੈਸ਼ਨਲ ਤਰੀਕੇ ਸੇ।
2: ਹਾਂ, लेकिन भरोसा कैसे करूं?
1: अरे ओमसॉर्ग एक ऑस्ट्रेलियन कंपनी मैपल केयर की सब्सिडियरी है और मैपल केयर NDIS का रजिस्टर्ड प्रोवाइडर है।
2: अच्छा, मतलब स्टैंडर्ड और रिस्क मैनेजमेंट भी ऑस्ट्रेलिया जैसा?
1: बिल्कुल, खाना, दवाई, हेल्थ चेक, सब कुछ जैसे आप खुद देख रहे हो।
2: फिर तो आज ही वेबसाइट देखनी पड़ेगी।
1: उनकी वेबसाइट www.omsorg.co.in है। भारत में नंबर +91 8448 381 360 है और ऑस्ट्रेलिया में 0470 631 801। प्यार और देखभाल की कोई दूरी नहीं होती भाई। ओमसॉग, केयरिंग विद डिग्निटी।

0: ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦ
1: ਕੁਈਨਜ਼ਲੈਂਡ ਮਨੀ ਫਰਮ ਯੋਰ ਐਮਟੀ ਡਰਿੰਕ ਕੰਟੇਨਰਸ ਵਿਦ ਕੰਟੇਨਰਸ ਫਾਰ ਚੇਂਜ। ਯੋਰ ਐਮਟੀ ਐਲੀਜੀਬਲ ਕੈਨਸ, ਬੋਟਲਸ ਐਂਡ ਕਾਰਟਨਸ ਰਿਸੀਵ ਅ 10 ਸੈਂਟਸ ਰੀਫੰਡ ਈਚ। ਵੀ ਕਾਲ ਇਟ ਬਿਨ ਕੋਇਨ। ਸੇਵ, ਸਪੈਂਡ ਔਰ ਡੋਨੇਟ ਯੋਰ ਬਿਨ ਕੋਇਨ ਟੂ ਅ ਕੌਜ਼ ਯੂ ਸਪੋਰਟ। ਦੇਰਜ਼ ਅ ਕੰਟੇਨਰਸ ਫਾਰ ਚੇਂਜ ਨੀਅਰ ਯੂ। ਬੈਂਕ ਇਟ, ਡੋਂਟ ਬਿਨ ਇਟ। Visit the website to find your nearest refund point and start trading for 10 cents today.